ਦੇ ਭੁੱਖੇ ਨੇ। ਕਹਿੰਦੇ ਪੰਧੇਰੀ ਨਗਰ ਵਾਲਿਆਂ ਨੇ ਬੈਠ ਕੇ ਕਹਿੰਦੇ ਜੇ ਪ੍ਰੇਮ ਦੇ ਹੀ ਭੁੱਖੇ ਨੇ ਤੇ ਆਪਾਂ ਗੁੜ ਐਵੇਂ ਲੈ ਚੱਲੇ ਆ, ਚੱਲ ਆਪਾਂ ਖਾ ਲੈਂਦੇ ਹਾਂ। ਕਹਿੰਦੇ ਜਿੰਨੇ ਸੀ ਸਾਰਿਆਂ ਬਹਿ ਕੇ ਗੁੜ ਖਾ ਲਿਆ, ਥੈਲੀ ਅਜੇ ਹੈਗੀ। ਫਿਰ ਤੁਰੇ ਜਾਂਦੇ ਪੁੱਛਦੇ ਨੇ ਵੀ ਗੁਰੂ ਤੇਗ ਬਹਾਦਰ ਜੀ ਦੇ ਤੁਸੀਂ ਦਰਸ਼ਨ ਕਰਕੇ ਆ ਰਹੇ ਹੋ, ਸੰਗਤ ਜਿਹੜੀ ਆਉਂਦੀ ਸੀ। ਹਾਂ ਭਾਈ, ਉਹ ਕਿਹੜੀ ਗੱਲ ਤੇ ਖੁਸ਼ ਹੁੰਦੇ ਆ? ਹਰ ਕੋਈ ਕਹਿੰਦਾ ਉਹ ਤੇ ਪ੍ਰੇਮ ਦੇ ਭੁੱਖੇ ਨੇ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਉਹ ਪ੍ਰੇਮ ਦੇ ਭੁੱਖੇ ਨੇ, ਆਪਸ ਚ ਸਲਾਹ ਕਰਦੇ ਵੀ ਜੇ ਸਤਿਗੁਰੂ ਪ੍ਰੇਮ ਦੇ ਭੁੱਖੇ ਨੇ ਤੇ ਆਪਾਂ ਟੋਇਆ ਪੁੱਟ ਕੇ ਟਗਿਆਂ ਦੀ ਥੈਲੀ ਨੱਪ ਦਿੰਦੇ ਹਾਂ, ਵਾਪਸੀ ਤੇ ਲੈ ਜਾਂਗੇ, ਫਿਰ ਕੀ ਲੋੜ ਇਹ ਦੇਣ ਦੀ? ਇਸ਼ਾਰਾ ਜਦੋਂ ਉੱਥੇ ਪਹੁੰਚੇ ਤੇ ਬੜੀਆਂ ਲੰਮੀਆਂ ਡੰਡੌਤਾਂ ਕਰਕੇ ਆਖਣ, ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ, ਅਸੀਂ ਤੁਹਾਡੇ ਹਾਂ, ਅਸੀਂ ਤੇਰੇ ਹਾਂ। ਘੰਟਾ ਦੋ ਘੰਟੇ ਬੈਠ ਕੇ ਜਦੋਂ ਗਏ ਤੇ ਸਿੱਖ ਪੁੱਛਦੇ ਨੇ, ਮਹਾਰਾਜ ਬੜੀਆਂ ਲੰਮੀਆਂ ਡੰਡੌਤਾਂ ਕਰਦੇ ਪਏ ਸੀ, ਬੜਾ ਕੁਝ ਬੋਲਦੇ ਪਏ ਸੀ, ਬੜੀ ਸ਼ਰਧਾ ਵਿਖਾ ਰਹੇ ਸੀ, ਤੇ ਮਹਾਰਾਜ ਦੇ ਅੱਗੋਂ ਮੁੱਖ ਚੋਂ ਬਚਨ ਨਿਕਲਿਆ ਕਿ ਖਾਲੀ ਆਏ ਤੇ ਖਾਲੀ ਗਏ। ਆਖੋ ਸਤਨਾਮ। ਹਿਰਦੇ ਚੋਂ ਵੀ ਖਾਲੀ, ਹੱਥ ਚੋਂ ਵੀ ਖਾਲੀ, ਉਹ ਭੁੱਖਾ ਨਹੀਂ ਹੈ। ਹਿਰਦੇ ਚੋਂ ਵੀ ਖਾਲੀ, ਹੱਥ ਚੋਂ ਵੀ ਖਾਲੀ, ਉਹ ਭੁੱਖਾ ਨਹੀਂ ਹੈ। ਤੁਸੀਂ ਕਈ ਵਾਰੀ ਸ਼ਹੀਦਾਂ ਜਾਓ, ਦਰਬਾਰ ਸਾਹਿਬ ਜਾਓ, ਮੇਰੇ ਨਾਲ ਵੀ ਬੀਤ ਦੀਏ ਕਿ ਇੰਨੇ ਕੁ ਦਿਮਾਗ ਚ ਖਿਆਲ ਚੱਲ ਰਹੇ ਹੁੰਦੇ ਨੇ, ਬੰਦਾ ਅੰਦਰ ਪ੍ਰਕਰਮਾ ਕਰਕੇ ਬਾਹਰ ਵੀ ਆ ਜਾਂਦਾ ਤੇ ਖਿਆਲਾਂ ਦੀ ਲੜੀ ਉਧਰ ਕਿਤੇ ਲੱਗੀ ਹੁੰਦੀ ਏ, ਉਹ ਅਸੀਂ ਖਾਲੀ ਹੋ ਆਏ, ਸੁਰਤੀ ਤੇ ਇੱਕ ਮਿੰਟ ਵੀ ਨਾ ਲੱਗੇ। ਸੰਤ ਬਾਬਾ ਉੱਤਮ ਸਿੰਘ ਜੀ ਦੇ ਬਚਨ ਨੇ, ਜਦੋਂ ਵੀ ਕਿਤੇ ਗੁਰੂ ਘਰ ਜਾਣ ਦਾ ਸੋਮਾ ਮਿਲੇ, ਅੱਖਾਂ ਦੇ ਜਿਬੇ ਭਰ ਕੇ ਲਿਆਉਣੇ ਦਰਸ਼ਨਾਂ ਨਾਲ, ਕੰਨਾਂ ਦੇ ਜਿਬੇ ਭਰ ਕੇ ਲਿਆਉਣੇ ਗੁਰਬਾਣੀ ਦੀ ਵਿਚਾਰ ਦੇ ਨਾਲ, ਰਸਨਾ ਦਾ ਜਿਹੜਾ ਜਿਬਾ ਇਹ ਵੀ ਭਰ ਕੇ ਲਿਆਉਣਾ ਉਹਦੇ ਸਿਫਤ ਸਲਾਹ ਗਾਉਣ ਦੇ ਨਾਲ, ਹੱਥਾਂ ਦੇ ਵੀ ਦੋਵੇਂ ਜੇਬੇ ਭਰ ਕੇ ਲਿਆਉਣੇ ਸੇਵਾ ਦੇ ਨਾਲ। ਜਦੋਂ ਵੀ ਕਿਤੇ ਜਾਓ ਇਹ ਜੇਬੇ ਭਰਿਆ ਕਰੋ। ਖਾਲੀ ਨਹੀਂ, ਇਹ ਹੈ ਨਿਲ ਕਲਾ। ਇੱਕ ਥੋੜੇ ਜਿਹੇ ਇਸ ਤੋਂ ਉੱਤੇ ਟੱਪਦੇ ਨੇ ਜਿਨ੍ਹਾਂ ਨੂੰ ਥਰਡ ਕਲਾਸ ਦੇ ਜੀਵ ਕਿਹਾ ਜਾਂਦਾ, ਵਰਤਾਂ ਦੇ ਯੱਗ ਕਰਾ ਕੇ ਇਹਨਾਂ ਦੇ ਬਲ ਨਾਲ ਰੱਬ ਨੂੰ ਪਾਉਣਾ ਚਾਹੁੰਦੇ ਨੇ। ਵਰਤ ਰੱਖ ਕੇ, ਜੱਗ ਕਰਕੇ ਇਹਨਾਂ ਦੇ ਬਲ ਨਾਲ ਸਾਡੇ ਲਈ ਖੰਡ ਪਾਠ ਵੀ ਯੱਗ ਹੈ। ਮਾਇਆ ਦੇ ਬਲ ਨਾਲ ਵੀ ਮੈਂ ਇਹਨੇ ਘਰ ਖੰਡ ਪਾਠ, ਪਰ ਮਾਇਆ ਦਾ ਹੀ ਬਲ, ਹੱਥੀ ਸੇਵਾ ਨਹੀਂ, ਇਸ ਬਲ ਨਾਲ ਚਾਹੁੰਦੇ ਵੀ ਪਾ ਲਈਏ। ਇਹ ਥੋੜੇ ਜਿਹੇ ਉੱਤੇ ਆਏ ਨੇ, ਪਰ ਥਰਡ ਕਲਾਸ ਇਹਨਾਂ ਢੰਗਾਂ ਦੇ ਗੱਲ ਚੰਗੀ ਹੈ, ਪਰ ਇਹਨਾਂ ਨੂੰ ਧੁਰ ਪਹੁੰਚੇ ਨਹੀਂ ਕਿਹਾ ਜਾ ਸਕਦਾ। ਥੋੜੇ ਜਿਹੇ ਇਹਨਾਂ ਤੋਂ ਉੱਤੇ ਉੱਠਦੇ ਨੇ ਜਿਨ੍ਹਾਂ ਨੂੰ ਫਿਰ
سیکنڈ کلاس دے جیواں چاہندے نے دھیان بھگتی یوگ سادھنا انہاں دے بل نال رب نوں پاؤنا ایک انہاں تو اتے چوتھی کلاس دے جیو نے جڑے پریم چ آ جاندے نے آخو ست نہاں اتم کلاس ہوں اشارہ لینا ذرا بھگتی یوگ سادھنا نیم یہ بل نال رب نوں پاؤنا ہے یہ بھی مدھم کلاس ہے تیجے نمبر دے چوتھے نمبر دے پریم آ گیا یہ نتارا میں کیویں کراں جویں تہاڈے جو کوئی شریر ہوے تے اونوں سوا سات سات وی تے پچی تے ساڑھے سات دے قریب فکر لگ جائے میرا راز صاحب دا سما ہو گیا راز صاحب کرے اس تو بعد دماغ کھانا ہووے کر لئی بس ہوں ٹی وی لاوے کوئی ہور چیز دی کھیڈ چ بہ جاوے گٹکا رکھتا کام ہو گیا یہ تیجی طرح دے جی مدھم کلاس پریم چ نہیں پریم کی یہ انہوں ہی فکر ہے ویراج صاحب دا سما ہو گیا کراں کرن تو بعد وہ یہ نہیں سمجھتا کام مک گیا آخو ست نہ تھی وہ سمرن چل رہا ہے پریم چ آ گیا اتم کلاس تے جو کئی سویرے جاندے شہیداں دربار صاحب کئی شام نو جاندے کئی رات نو جاندے گھروں نکلے شہیداں جا رہے کار چ بیٹھے سکوٹر تے بیٹھے دوویں جی گل بات دنیاوی دکھ سکھ فرولیا جا رہا شہیداں پہنچے نمسکار کیتی بیٹھے پانچ دس منٹ باہر آئے اور کچھ سجن رشتے دار مل پے گلاں باتاں ماریاں پھر بیٹھے اپنی کنوینس تے کار آ گئے یہ مدھم کلاس وہ تہاڈے جو جی شام نو جا سویرے سکوٹر تے جا کار تے شیداں جانا ہے دربار صاحب جانا ہے تے گھروں نکلدے ہی لالچ کہ اٹھ کپاٹ چپئی صاحب ہو جان گے آخو ست ہونی اتوں واپسی تسی کرنی ہے تے ویخ لینا تسی مدھم چو کہ اتم چو کسی کا راہ دس منٹ کا کرتا کسی کا بھی منٹ کا کسی کا پندرہ منٹ کا کسی کا پچی منٹ کا ایک لالچ ہو نو کپاٹ چپئی صاحب دس کپاٹ چپئی صاحب پانچ کپاٹ چپئی صاحب ہو جانے نے ایک ایک پیر دے سمے نو سنبھالنا بڑے بھگت جن بھی یہ نرنا نہیں کر سکے پریم کی پڑھائی کا کیول سائڈ تو اشارے ہی دیتے جا سکتے شیداں جانا کریا پوری کرنی ہے مدھم کلاس شیداں جانا راہ بھی خالی نہ رہے سفلا ہو جائے اتم کلاس آخو ستنا ایک پریمی سن تے انہاں دے گھر گرو صاحب دا پرکاش سی میں انہاں نوں پوچھ لیا میں کہ کنے بجے پرکاش کر دے کہندے مینوں تے پتا ہی نہیں وڈا بھرا کردا ہے پتا نہیں ست کردا کہ ساڈے چھ کردا ہے آخو ستنا میں کہ تہاڈے گھر نے گرو صاحب کہندا ہاں میں کہ تینوں پتا ہی نہیں کنے بجے پرکاش ہوندا ہے نوٹ کرے گرو صاحب ہے گھر پریوی نہیں پتا بھی پرکاش کنے بجے بھرا کردا ہے ساتے چھ سات بجے کی کہو گے گرو صاحب دا کمرہ ہوندیاں وی اتم کلاس نہیں ملی آخو ستنام مدھم چھ مدھم ایسٹ مون نگر کسے گھر گئے تے ستارہ کمرے سی انہاں دے ڈھائی سو گاج بجے کوٹھی تین سو گاج میں انہوں نے بینتی کی بھی گرو صاحب کا بھی کمرہ مان نال کہندے ہاں جی ساڈے گھر گرو صاحب کا بھی کمرہ کتھے پرکار چوتھی منزل تے تہاڈے چوتھی منزل تے کوئی کمرہ ہووے وچ اے سی وغیرہ نہ لگا ہووے تے گرمیاں دے چھ مہینے اتے پانچ منٹ بھی کھلونا اوکھا ہوندا ہے
ਉੱਥੇ ਨਰਾਦਰੀ ਹੋ ਰਹੀ ਹੈ ਕਿ ਆਦਰ ਹੋ ਰਿਹਾ ਹੈ। ਇਹ ਤੇ ਬਾਬੇ ਆਨੰਦ ਸਿੰਘ ਜੀ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੇ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨ ਦੀ ਜਗਤ ਨੂੰ ਜਾਚ ਸਿਖਾਈ ਤੇ ਆਪਣੇ ਆਪ ਨੂੰ ਜਣਾਇਆ ਨਹੀਂ, ਕਹਿੰਦੇ ਮੈਂ ਇਹ ਸਿੱਖਿਆ ਗੁਰੂ ਰਾਮਦਾਸ ਦੇ ਦਰ ਤੋਂ ਤੇ ਹਜ਼ੂਰ ਸਾਹਿਬ ਤੋਂ ਲਈ ਹੈ। ਆਖੋ ਸਤਨਾਮ। ਜੀ ਕਿੱਥੇ ਪ੍ਰਕਾਸ਼? ਕਹਿੰਦੇ ਚੌਥੀ ਮੰਜ਼ਿਲ ਤੇ ਇਸ਼ਟ ਮੰਗਲ ਮਾਤਾ ਸੀ 67 ਸਾਲ ਦੀ। ਪੁੱਛਿਆ ਮਾਤਾ ਜੀ ਤੁਸੀਂ ਪ੍ਰਕਾਸ਼ ਕਰਦੇ ਹੋ ਰੋਜ਼ ਸੁਖਾਸਨ? ਨਹੀਂ ਕਾਕਾ, ਮੇਰੇ ਤੇ ਗੋਡਿਆਂ ਚ ਦਰਦ, ਮੈਂ ਕਿੱਥੇ ਉੱਤੇ ਜਾ ਸਕਦੀ ਹਾਂ? ਤੁਹਾਡੀਆਂ ਨੂੰਹਾਂ ਕਰਦੀਆਂ? ਨਹੀਂ ਕਾਕਾ, ਉਹ ਬੱਚਿਆਂ ਨਾਲ ਉਹਨਾਂ ਕੋਲ ਕਿੱਥੇ ਸਮਾਂ? ਵੀ ਤੁਹਾਡੇ ਪੁੱਤਰ ਕਰਦੇ ਪ੍ਰਕਾਸ਼? ਥੱਕੇ ਟੁੱਟੇ ਆਉਂਦੇ, ਕਹਿੰਦੀ ਕਰਿਆਣੇ ਦਾ ਕੰਮ ਹੈ, ਥੱਕੇ ਟੁੱਟੇ ਹੁੰਦੇ ਸਾਰੀ ਦਿਹਾੜੀ, ਵਾਕਿਆ ਹੁੰਦੀ ਥਕਾਵਟ। ਦਾਸ ਨੇ ਖੁਦ 11-12 ਸਾਲ ਮਨਿਆਰੀ ਦਾ ਕੰਮ ਕੀਤਾ ਤੇ ਉਸ ਵੇਲੇ ਆ ਕੁੜਤਾ ਪਜਾਮਾ ਵੀ ਨਹੀਂ ਪਾਇਆ ਜਾਂਦਾ ਸੀ, ਕਸ਼ਹਿਰੇ ਬਨੈਣ ਚ ਹੋਈਦਾ ਸੀ, ਮਿਹਨਤ ਬਹੁਤ। ਮੈਂ ਕਿਹਾ ਵਾਕੇ ਥੱਕੇ ਟੁੱਟੇ ਤੇ ਹੁੰਦੇ? ਕਹਿਣ ਲੱਗੀ ਥੱਕੇ ਟੁੱਟੇ ਆਉਂਦੇ ਨੇ 9 ਵਜੇ ਘਰ, ਸਵੇਰੇ ਮੱਸਾਂ 7-8 ਵਜੇ ਖੁੱਲਦੇ, 9 ਵਜੇ ਫਿਰ ਦੁਕਾਨਾਂ ਤੇ ਜਾਣਾ ਹੁੰਦਾ, ਉਹਨਾਂ ਕੋਲ ਕਿੱਥੇ ਸਮਾਂ? ਮਾਤਾ ਜੀ ਤੁਹਾਡੇ ਗੋਡੇ ਦਰਦ ਹੁੰਦੇ ਨੇ, ਨੂੰਹਾਂ ਬੱਚਿਆਂ ਨਾਲ ਵਿਹਲ ਨਹੀਂ, ਪੁੱਤਰ ਕਾਰੋਬਾਰ ਤੋਂ ਥੱਕੇ ਆਉਂਦੇ ਤੇ ਬੱਚੇ ਤੇ ਅਜੇ ਕਰ ਨਹੀਂ ਸਕਦੇ, ਫਿਰ ਪ੍ਰਕਾਸ਼ ਕੌਣ ਕਰਦਾ, ਸੁਖਾਸਨ ਕੌਣ? ਕਹਿੰਦੇ ਅਸੀਂ ਪਾਠੀ ਸਿੰਘ ਰੱਖੇ ਨੇ, ਉਹ ਕਰ ਜਾਂਦੇ ਆ ਪ੍ਰਕਾਸ਼ ਵੀ ਸੁਖਾਸਨ ਵੀ। ਅਸੀਂ ਸਾਰਾ ਪਰਿਵਾਰ ਸੰਗਰਾਂਦ ਵਾਲੇ ਦਿਨ ਉੱਪਰ ਮੱਥਾ ਟੇਕ ਆਉਂਦੇ ਹਾਂ। ਹੁਣ ਕੀ ਕਹੋਗੇ? ਘਰ ਗੁਰੂ ਸਾਹਿਬ ਰੱਖੇ ਪਰ ਹੈਗਾ ਪ੍ਰੇਮ? ਇਹਨੂੰ ਮੱਧਮ ਚ ਲੈ ਆਓ ਭਾਵੇਂ ਥਰਡ ਚ ਲੈ ਆਓ, ਪ੍ਰੇਮ ਨਹੀਂ। ਜੇ ਕਿਤੇ ਬਾਬੇ ਆਨੰਦ ਸਿੰਘ ਵਰਗੇ ਮਹਾਂਪੁਰਸ਼ ਜਿਨ੍ਹਾਂ ਨੇ ਕੀਤਾ ਹੀ ਜ਼ਿੰਦਗੀ ਚ ਪ੍ਰੇਮ, ਤੇ ਬਾਬਾ ਜੀ ਪ੍ਰਕਾਸ਼ ਕਰਨ ਦੀ ਵੀ ਮਰਿਆਦਾ ਦੱਸਦੇ ਸੀ। ਬਾਬਾ ਜੀ ਵਚਨ ਕਰਦੇ ਸੀ, ਭਾਈ ਜਿਨ੍ਹੇ ਪ੍ਰਕਾਸ਼ ਕਰਨਾ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ, ਤੇ ਕਹਿੰਦੇ ਸੀ ਵੀ ਗੁਰੂ ਸਾਹਿਬ ਦਾ ਜਿਹੜਾ ਕਮਰੇ ਦਾ ਬੂਹ ਹੈ ਨਾ, ਉਹਦੇ ਬਾਹਰ ਸਤਨਾਮ ਸ੍ਰੀ ਵਾਹਿਗੁਰੂ ਦਾ ਵਾਜਾ ਦੇ ਕੇ ਗੁਰੂ ਸਾਹਿਬ ਅੰਦਰ ਹਾਜ਼ਰ ਨਾਜ਼ਰ ਨੇ। ਅਫਸਰ ਦੇ ਕਮਰੇ ਚ ਵੀ ਜਾਣਾ ਹੋਵੇ ਇਹ ਨਹੀਂ, ਕਹਿੰਦੇ ਸਤਨਾਮ ਵਾਹਿਗੁਰੂ ਦਾ ਵਾਜਾ ਦੇ ਕੇ ਅਦਬ ਨਾਲ, ਵੀ ਹੁਣ ਜਿਵੇਂ ਮੈਂ ਗੁਰੂ ਨਾਨਕ ਦੇ ਕਮਰੇ ਚ ਆ ਗਿਆ ਅਦਬ ਨਾਲ। ਬਾਬਾ ਜੀ ਇੱਥੋਂ ਤੱਕ ਦੱਸਦੇ ਸੀ ਸਤਨਾਮ ਵਾਹਿਗੁਰੂ ਦਾ ਵਾਜਾ ਦੇ ਕੇ ਜਦੋਂ ਕਮਰੇ ਚ ਆ ਗਏ, ਨਮਸਕਾਰ ਕਰਕੇ ਖਲੋ ਕੇ ਸੁਣਿਓ ਜਰਾ ਪ੍ਰਕਾਸ਼ ਕਰਨ ਦੀ ਮਰਿਆਦਾ। ਬਾਬਾ ਜੀ ਕਹਿੰਦੇ ਸੀ ਇੰਜ ਕਹਿਣਾ, ਇਹਨੂੰ ਅਰਦਾਸ ਕਹਿ ਲਓ, ਪਰ ਅਰਦਾਸ ਤੇ ਆ ਜਾਏਗੀ ਨਾ ਦੂਜੀ, ਕਿਉਂਕਿ ਅੰਦਰੋਂ ਬੇਨਤੀ ਰੂਪੀ ਲਫ਼ਜ਼ ਨਿਕਲਣ। ਖਲੋ ਕੇ ਨਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਵੱਲ, ਸੱਚੇ ਪਾਤਸ਼ਾਹ ਜੀ ਵੱਲ ਤੱਕ ਕੇ ਪਿਆਰ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਫਿਰ ਕਹਿਣਾ ਬਾਬਾ ਜੀ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਬੜੇ ਪਿਆਰ ਚ ਧੰਨ ਧੰਨ ਕਹਿਣਾ, ਬੜਾ ਕੁਝ ਮਿਲੇਗਾ। ਉਹ ਦਿਨ ਉਹਦੇ ਹਵਾਲੇ ਹੋ ਜਾਏਗਾ ਜੇ ਜੁਗਤੀ ਆ ਜਾਏ, ਉਸ ਦਿਨ ਦਾ ਦੁੱਖ ਸੁੱਖ ਉਹਦੇ ਹਵਾਲੇ ਹੋ ਜਾਏਗਾ। ਆਓ ਸਾਰੇ ਗਾ ਕੇ ਪੜ ਲਈਏ।

ਸਤਰ ਬਹੁ ਸਿਮਰਦੇ ਪੈਖੇ ਸਰਬ ਟਟੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬੋ ਜਤਨਾ ਪੁਨ ਦਾਨ ਹੋ ਮੈ ਬੋ ਰਤਨਾ ਸਰੀਰ ਕਟਾਏ ਹੋ ਮੈ ਕਰ ਰਾਤੀ ਵਰਤਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ ਨੌ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰ ਥੀਵੈ ਅਗਨ ਮਾਹੇ ਹੋਮਤ ਪੁਰਾਨ ਕਨਕ ਅਸਵ ਹੈ ਵਰ ਭੂਮਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੈ ਤੋ ਪੀ ਹੋ ਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਵੋ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ ਜਲ ਧੋਵੈ ਬੋਧੇ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਪੋ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਪੇਖ ਅਨੇਕ ਅਗਨ ਨਹੀਂ ਬੂਝੈ ਕੋਟ ਪਾਵ ਦਰਗੈ ਨਹੀਂ ਸੀਜੈ ਛੂਟਸ ਨਾਹੀ ਉਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮਾਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋ ਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮ ਦਿਸਟੇ ਤਾ ਨਾਨਕ ਪਾਪ ਪੁਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਓ ਨਿਥਾਵੇ ਕੋ ਨੌ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਬਖਾਨੀ।

0: ਕਮਲੀ ਲਈ ਤੇ ਥੱਲੇ ਉਤਰ। ਸ਼ਿਕਰ ਬੜਾ ਸੀ, ਸਨਾਟੇ ਦਾ ਮੀਂਹ ਵੀ ਸੀ ਭਿੱਜ
1: ਗਿਆ।
0: ਹੁਣ ਅੱਗ ਕੋਈ ਨੀ, ਡੱਬੀ ਕੋਈ ਨੀ, ਲੱਕੜਾਂ ਕਿਹਦੇ ਨਾਲ ਕਰੇ, ਪਾਣੀ ਕਿਸ ਤਰ੍ਹਾਂ ਹੋਏ? ਇਹ ਬਾਬਿਆਂ ਦੇ ਆਪਣੇ ਮੁਖਾਰ ਪਿੰਡ ਦੀ ਸਾਖੀ ਹੈ। ਬਾਬਾ ਰਾਮ ਸਿੰਘ ਮਹਾਰਾਜ, ਬਾਬੇ ਕਹਿਣ ਲੱਗੇ, ਜਪਣਾ ਨਾਮ ਹੈ, ਟਾਈਮ ਇੰਨਾ ਹੈ ਨੀ, ਜ਼ਿੰਦਗੀ ਛੋਟੀ ਹੈ, ਸਾਡੀ ਅਕਲਾਂ ਮੋਟੀਆਂ ਨੇ, ਜਪਾਂਗੇ ਕਿਸ ਤਰ੍ਹਾਂ? ਬਾਬੇ ਕਹਿਣ ਲੱਗੇ, ਇੰਜ ਕਰਨੀ ਆ, ਐਵੇਂ ਅੱਧੀ ਕੁ ਦਿਹਾੜੀ ਕਰ ਲਿਆ। ਬਾਬਾ ਜੀ, ਭਾਈ ਲਾਲੋ ਦੇ ਘਰ ਦੇ ਜਨਮ ਦਿਨ ਹੋਣਾ ਇਸ ਘਰਾਣੇ ਵਿੱਚੋਂ, ਧੰਨ ਭਾਈ ਲਾਲੋ ਜਿਹਦੇ ਘਰ ਗੁਰੂ ਨਾਨਕ ਸਾਹਿਬ ਪੰਜੀ ਦਿਨ ਰਹੇ ਜਦੋਂ ਪਹਿਲੀ ਉਦਾਸੀ ਟੁੱਟੀ। ਬਰਦਾਨੇ ਨੇ ਕਿਹਾ, ਕਿੱਧਰ ਜਾਣਾ? ਕਹਿਣ ਲੱਗੇ, ਤੁਰਿਆ ਕਰ, ਗਰੀਬ ਨਵਾਜ ਇੰਨੀਆਂ ਟਾਰੀਆਂ, ਕਹਿੰਦੀ ਪਿੱਠ ਕਰ ਇਹਨਾਂ ਵੱਲ, ਸਾਨੂੰ ਜਿਹਦੀ ਤਲਾਸ਼ ਹੈ, ਜਦੋਂ ਮੰਜ਼ਲ ਆ ਗਈ ਪਤਾ ਲੱਗ ਜਾਏਗਾ। ਗਰੀਬ ਨਵਾਜ, ਕਿੱਧਰ ਤੁਰੇ ਜਾਂਦੇ ਹੋ? ਤੇ ਹਨੇਰਾ ਪੈ ਗਏ। ਬਰਦਾਨਿਆਂ, ਐਸੇ ਰੱਬ ਦੇ ਪਿਆਰੇ ਕੋਲ ਜਾ ਰਹੇ ਹਾਂ, ਉਹਦਾ ਤੇ ਮੇਰਾ ਸਰਬੰਧ ਹੈ। ਹਨ ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਤੁਰੇ, ਅੱਜ ਫਰੀਦ ਸਾਹਿਬ ਘਰੋਂ ਚੱਲੇ, ਅੱਗ ਨਹੀਂ ਮਿਲ ਰਹੀ, ਦੂਰੋਂ ਇੱਕ ਦੇਖਿਆ ਮਕਾਨ ਵਿੱਚ ਲੋ ਹੈ, ਰੇਤਲੇ ਟਿੱਬੇ ਸੀ ਅਜਮੇਰ ਸ਼ਰੀਫ ਵੱਲ, ਇੱਕ ਬਹੁਤ ਵੱਡੀ ਅਟਾਰੀ ਤੇ ਵਿੱਚ ਜਗ ਰਹੀ ਸੀ ਲੰਬ। ਫਰੀਦ ਸਾਹਿਬ ਨੇ ਜਾ ਕੇ ਦਰਵਾਜ਼ਾ ਖੜਕਾਇਆ, ਗ੍ਰਿਸਤੀਓ ਭਰਿਓ ਲੋਕੋ, ਉਹ ਕੰਜਰੀ ਦਾ ਘਰ ਸੀ, ਬੇਸਵਾ ਹੈ। ਬੇਸਵਾ ਕਹਿਣ ਲੱਗੀ, ਫਰੀਦ ਸਾਹਿਬ ਇਹ ਤੇ ਬੜੀ ਵੱਡੀ ਹਸਤੀ ਹੈ, ਪਹੁੰਚਣ ਵਾਲੀ, ਔਰ ਪਹੁੰਚ ਚੁੱਕੇ ਨੇ। ਉਹ ਵੀ ਉਸੇ ਪੀਰ ਨੂੰ ਜਾ ਕੇ ਜਪਦੀ ਸੀ ਮੁਦਰੇ ਤੋਂ ਬਾਅਦ। ਦਰਵਾਜ਼ਾ ਖੋਲ, ਤੁਸੀਂ ਕੌਣ? ਮੈਂ ਫਰੀਦ ਹਾਂ। ਕਿਸ ਤਰ੍ਹਾਂ ਆਏ ਹੋ? ਇਹ ਕੰਜਰੀ ਦਾ ਦੁਆਰਾ ਹੈ, ਬੇਸਵਾ। ਕਹਿਣ ਲੱਗੀ, ਮੈਂ ਅੱਗ ਲੈਣਾ ਹੈ। ਅੱਗ ਦੇ ਸਕਨੀ? ਕਹਿਣ ਲੱਗੀ, ਭਲਾ ਵੇਖਾਂ ਫਰੀਦ ਪੱਕਾ ਵੀ ਹੋਇਆ ਕਿ ਨਹੀਂ। ਕਹਿੰਦੀ, ਅੱਗ ਤੇ ਦੇ ਦਾਂਗੀ, ਪਰ ਇਸ ਦੀ ਕੀਮਤ ਦੇਣੀ ਪਏਗੀ। ਫਰੀਦ ਕਹਿੰਦਾ, ਜੋ ਮਰਜ਼ੀ ਲੈ ਲਾ, ਮੇਰੀ ਜਿੰਦ ਵੀ ਆਦਰ ਹੈ, ਅੱਗ ਦੇ ਦੇ। ਕਹਿੰਦੇ, ਅੱਖ ਦਾ ਡੇਲਾ ਇੱਕ ਦੇ ਦੇ। ਲਿਆ ਫਿਰ ਕੋਈ ਚੀਜ਼, ਉਹਨੇ ਕਰ ਦਿੱਤੀ। ਫਰੀਦ ਨੇ ਅੱਖ ਦਾ ਡੇਲਾ ਕੱਢ ਕੇ ਤਲੀ ਤੇ ਰੱਖ ਦਿੱਤਾ, ਉੱਤੇ ਪੱਟੀ ਬੰਨ ਲਈ। ਕੰਦਰੀ ਕਹਿਣ ਲੱਗੀ, ਯਾ ਅੱਲਾ, ਤੇਰੇ ਜਪਣ ਵਾਲੇ ਕਮਾਲ, ਮੁਰਸ਼ਦ ਵਾਲੇ ਨੇ। ਉਹਨੇ ਡੱਬੀ ਦਿੱਤੀ, ਆਣ ਕੇ ਲੱਕੜਾਂ ਬਾਲੀਆਂ ਤੇ ਮੁਰਸ਼ਦ ਨੂੰ ਇਸ਼ਨਾਨ ਕਰਾਇਆ। ਮੁਰਸ਼ਦ ਹੋਏ ਖੁਸ਼। ਫਿਰ ਗੁਰੂ ਸਿੱਖ ਦੇ ਉੱਤੇ ਖੁਸ਼ ਹੋ ਜਾਏ ਤੇ ਕੋਈ ਫਿਰ ਚੀਜ਼ ਰੱਖਦਾ ਗੁਰੂ ਕੋਲ? ਸੱਤੀ ਪ੍ਰਕਾਰ ਦਾ ਕੀ, ਬਲਕਿ ਰਿਧੀਆਂ ਸਿੱਧੀਆਂ ਦੇ ਦਿੰਦਾ। ਮੈਂ ਸਾਮ ਪਾਈ, ਜਾਂ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਅੱਜ ਜਦੋਂ ਇੰਨੀ ਕਿਰਪਾ ਹੋਈ, ਬੜੇ ਪਿਆਰ ਨਾਲ ਮੁਰਸ਼ਿਦ ਨੂੰ ਕਿਹਾ, ਮਹਾਰਾਜ ਸੇਵਾ। ਕਹਿਣ ਲੱਗੇ, ਫਰੀਦ, ਤੇਰੀ ਸੇਵਾ ਪੂਰੀ ਹੋਈ ਹੈ। ਅੱਜ ਕਿਸ ਤਰ੍ਹਾਂ ਪਾਣੀ ਗਰਮ ਕੀਤਾ ਜੀ, ਆਪ ਜਾਣੀ ਜਾਣ, ਅੱਖ ਤੇ ਪੱਟੀ ਕਿਉਂ ਬੰਨੀ ਹੋ? ਤੇ ਫਰੀਦ ਕਹਿਣ ਲੱਗਾ, ਆ ਗਈ ਹੈ, ਇਸ ਕਰਕੇ ਪੱਟੀ ਬੰਨੀ ਆ, ਆ ਗਈ ਹੈ ਅੱਖ। ਕਹਿੰਦੀ, ਜਿਹਦੇ ਜੀ ਚੀਜ਼ ਚਲੇ ਜੇ ਤੇ ਵਾਪਸ ਆ ਜੇ, ਉਹਨੂੰ ਪੱਟੀ ਬੰਨਣ ਦੀ ਕੀ ਲੋੜ? ਪੱਟੀ ਖੋਲ, ਜਦੋਂ ਖੋਲੀ ਤੇ ਅੱਖ ਨਾ ਵਰਨਾ, ਚਰਨ ਫੜ ਲੈ, ਫੜ ਲੈ ਚਰਨ। ਬਾਬਾ ਨੰਦ ਸਿੰਘ ਮਹਾਰਾਜ, ਮੈਂ ਇੱਕੋ ਬਚਨ ਹੁਣ ਕਰਨਾ, ਬਾਬੇ ਦਿਹਾੜੀ ਕਰਨੀ ਆ, ਪਰ ਕਿਸ ਤਰ੍ਹਾਂ? ਬਾਬਾ ਜੀ ਗਏ ਦਿਹਾੜੀ ਕਰਨ ਤੇ ਕੁਝ ਲੇਟ ਪਹੁੰਚੇ, ਲੇਟ ਪਹੁੰਚੇ, ਪਰ ਉਹਨਾਂ ਵਕਤ ਜ਼ਿਆਦਾ ਲਾਇਆ। ਬਾਬੇ ਕਹਿਣ ਲੱਗੇ, ਮਨੁੱਖਾ ਜਨਮ ਹੈ, ਇੰਜ ਤੇ ਇੰਜ ਹੀ ਚਲੇ, ਤੂੰ ਪੇਟ ਬਦਲੇ ਤੇ ਦਿਹਾੜੀ ਬਹੁਤ ਹੈ, ਤੇ ਵਕਤ ਮਿਲਿਆ ਕੋਈ ਨੀ, ਮਾਲਕ ਦੀ ਡਿਊਟੀ ਵੀ ਪੂਰੀ ਦੇਣੀ ਹੈ, ਜਿੰਨਾ ਚਿਰ ਪੂਰੀ ਕਿਰਤ ਨਾ ਕਰਾਂਗੇ ਇਹਨੇ ਪੈਸੇ ਨਹੀਂ ਦੇਣੇ। ਬਾਬੇ ਕਹਿਣ ਲੱਗੇ, ਅੱਜ ਤੋਂ ਰੋਟੀ ਖਾਣੀ ਨੀ, ਮੰਗ ਕੇ ਖਾ ਲਿਆ ਕਰਾਂਗੇ, ਗ੍ਰਿਸਤੀ ਥੋੜੇ ਨੇ। ਬਾਬਾ ਨੰਦ ਸਿੰਘ ਜੀ ਜਦੋਂ ਤੁਰੇ, ਅੰਮ੍ਰਿਤ ਵੇਲੇ ਇੱਕ ਜ਼ਿਮੀਂਦਾਰ ਦਾ ਘਰ ਸੀ, ਦਰਵਾਜ਼ਾ ਖੜਕਾਇਆ, ਜ਼ਿਮੀਂਦਾਰ ਦੇ ਘਰੋਂ ਛਾਹ ਵੇਲਾ ਆਪਣੇ ਮਾਲਕ ਨੂੰ ਖਵਾ ਰਹੀ ਸੀ ਤੇ ਹਲੀ ਤੋਰਨਾ ਸੀ, ਦਰਵਾਜ਼ਾ ਖੜਕਾਇਆ, ਭਾਈ ਇੱਕ ਪ੍ਰਸ਼ਾਦਾ ਦਿਓ। ਐਸੇ ਮਹਾਂਪੁਰਖ ਮੰਗਣ ਦੀ ਵੀ ਜਾਂਚ ਨਹੀਂ ਸੀ, ਪ੍ਰਸ਼ਾਦਾ ਦਿਓ। ਉਹ ਗ੍ਰਸਥਨ ਕਹਿਣ ਲੱਗੀ, ਇਹ ਕੋਈ ਮੰਗਣ ਦਾ ਤਰੀਕਾ ਮੰਗਤੇ ਦਾ? ਪ੍ਰਸ਼ਾਦਾ ਦਿਓ, ਨਾ ਕੋਈ ਗੱਲ ਨਾ ਕੋਈ ਬਾਤ। ਦਰਵਾਜ਼ਾ ਖੋਲਿਆ ਤੇ ਕਹਿਣ ਲੱਗੇ, ਪ੍ਰਸ਼ਾਦਾ ਤੇਰੇ ਵਾਸਤੇ, ਜਿਹਨੇ ਜਾ ਕੇ 2 ਵਿਘੇ ਪੈਲੀ ਵਾਹੁਣੀ ਆ ਉਹਨੂੰ ਖਵਾਵਾਂ ਪਹਿਲਾਂ ਕਿ ਤੈਨੂੰ ਹੱਠੇ ਕੱਟੇ ਨੂੰ? ਜਵਾਨ ਹੈਗਾ, ਆਪ ਕਿਰਤ ਕਰ ਜਾ ਕੇ। ਬਾਬਾ ਜੀ ਕਹਿਣ ਲੱਗੇ, ਲਾਨ ਤੋਂ ਮਨਾ ਤੈਨੂੰ। ਸਵੇਰੇ ਸਵੇਰੇ ਗ੍ਰਿਸਤੀਆਂ ਦੇ ਬਚਨ ਸੁਣੇ ਨੀ, ਇੱਕ ਪ੍ਰਸ਼ਾਦੇ ਬਦਲੇ। ਕਹਿਣ ਲੱਗੇ, ਖਾਣਾ ਹੀ ਨੀ ਅੱਜ ਤੋਂ, ਜੇ ਆਪ ਨਿਰੰਕਾਰ ਖਵਾਏਗਾ ਤੇ ਖਾਣਾ ਨੀ ਕਹਿੰਦੇ। ਬਾਬਾ ਨੰਦ ਸਿੰਘ ਜੀ ਤੁਰ ਪਏ ਤੇ ਜਿਮੀਦਾਰ ਕਹਿਣ ਲੱਗਾ, ਭਾਗਾਂ ਵਾਲੀਏ, ਮੰਗਣ ਗਿਆ ਸੋ ਮਰ ਗਿਆ, ਮੰਗਲ ਮੂਲ ਨਾ ਜਾ। ਤੇਰੇ ਦਰਬਾਰੇ ਤੇ ਆਇਆ ਸੀ ਕੀ, ਇੱਕ ਫਕੀਰ ਨੂੰ ਪ੍ਰਸ਼ਾਦਾ ਦੇ ਦਿੰਦੀ, ਜਾ ਨੱਸ ਕੇ ਜਾ। ਉਹ ਜੱਟੀ ਜੋ ਨਾ ਨੱਸੀ ਤੇ ਕਹਿਣ ਲੱਗੀ, ਫਿਰ ਖਲੋ ਵੀ ਜਾ, ਲੱਲਾ ਪ੍ਰਸ਼ਾਦਾ। ਬਾਬੇ ਨੰਦ ਸਿੰਘ ਜੀ ਕਹਿਣ ਲੱਗੇ, ਹਾਲੀ ਮੈਂ ਮਰਿਆ ਨੀ, ਜੀਵਨਾ, ਮੈਨੂੰ ਪ੍ਰਸ਼ਾਦੇ ਦੀ ਨੀ ਲੋੜ। ਬਾਬਾ ਜੀ ਫਿਰ ਕਹਿਣ ਲੱਗੇ, ਇਸ ਗੱਲ ਨੂੰ ਇਹੋ ਹੀ ਹੈ, ਕਿਤੇ ਚੁੱਪ ਕਰਕੇ ਬਹਿ ਜਾ। ਫਿਰ ਬਾਬਾ ਜੀ ਇੱਕ ਕਮਰੇ ਚ ਨਾਮ ਜਪਣਾ ਸ਼ੁਰੂ ਕੀਤਾ, ਆਰਾਮ ਹੋਇਆ। ਨੰਦ ਸਿੰਘ ਰੋਟੀ ਖਾਧੀ, ਬਾਬੇ ਅੱਗੋਂ ਹਨੇਰੇ ਚੋਂ ਕਹਿਣ ਲੱਗੇ, ਕਿਰਤ ਮੈਂ ਕਰਨੀ ਨੀ, ਮੰਗਣਾ ਮੈਂ ਨੀ, ਰੋਟੀ ਕੌਣ ਮੈਨੂੰ ਖਵਾਏ? ਅੱਗੋਂ ਆਵਾਜ਼ ਆਈ, ਅੱਜ ਤੋਂ ਰੋਟੀ ਤੇਰੀ 5 ਮਿੰਟ ਪਹਿਲਾਂ ਆ ਜਾ ਕਰੇਗੀ ਇੱਥੇ, ਤੂੰ ਜਪੀ ਚਾਹ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਰੋਟੀ ਪਹੁੰਚਾਈ, ਰੋਟੀ ਖਾਧੀ। ਬਾਬਾ ਨੰਦ ਸਿੰਘ ਜੀ ਕਹਿਣ ਲੱਗੇ, ਕੀ ਅੱਜ ਪਿੰਡ ਵਿੱਚ ਰੋਟੀ ਖਵਾਤੀ, ਸਵਾਦ ਤੇ ਤਾਜ਼ਾ, ਕਿਸੇ ਜੰਗਲ ਵਿੱਚ ਰੋਟੀ ਭੇਜੇ? ਭਗਤ ਫਿਰ ਰੱਬ ਦੀ ਵੀ ਪ੍ਰੀਖਿਆ ਲੈਣੀ ਸ਼ੁਰੂ ਕਰਦੇ ਨੇ। ਫਿਰ ਇਹ ਮਿੰਟ ਕੁਮਰੀ ਕਾਲਾ ਮੰਡੀ, ਬਾਬਾ ਨੰਦ ਸਿੰਘ ਜੀ ਉਹ ਗੁਫਾ ਦੇ ਮੈਂ ਦਰਸ਼ਨ ਕੀਤੇ ਨੇ। ਬਾਬਾ ਜੀ 26 ਸਾਲ ਉੱਥੇ ਨਾਮ ਜਪਿਆ, ਜਿਦਣ ਪਹਿਲੇ ਦਿਨ ਪਹੁੰਚੇ ਤੇ ਗੁਫਾ ਦੇ ਵਿੱਚ ਜਾਣ ਲੱਗੇ ਤੇ ਰੋਟੀ ਤੇ ਪਹੁੰਚਾਉਣੀ ਸੀ ਨਾ, ਚੁੱਕੇ ਇਕਰਾਰ ਕੀਤਾ ਸੀ 5 ਮਿੰਟ ਪਹਿਲਾਂ ਪਹੁੰਚਾਇਆ ਕਰੋ। ਕਾਲਾ ਮੰਡੀ ਦੇ ਇਹ ਬਹੁਤ ਵੱਡੀ ਕਣਕ ਦੀ ਮੰਡੀ ਸੀ, 5-10 ਹਾਲੀ, ਜਿਮੀਦਾਰ ਗੱਡਾਂ ਦੇ ਉੱਤੇ ਗੱਡ ਉੱਥੇ ਕਲਾਰ ਦਿੱਤੀਆਂ ਤੇ ਰੋਟੀ ਪਰੋਸ ਕੇ ਬਾਬਾ ਨੰਦ ਸਿੰਘ ਹੋਰਾਂ ਦੇ ਵਾਸਤੇ ਜੰਗਲ ਚ ਆਈ। ਲੈ ਨੰਦ ਸਿੰਘ ਰੋਟੀ ਖਾ। ਬਾਬਾ ਜੀ ਕਹਿਣ ਲੱਗੇ, ਇੱਥੇ ਰੋਟੀ? ਕਹਿਣ ਲੱਗੇ, ਅਸੀਂ ਤੇ ਕਣਕ ਦੇਣ ਆਏ ਸੀ, ਅਸੀਂ ਕਿਹਾ ਕੋਈ ਵਿਅੰਗਮ ਹੈ, ਇਹਨੂੰ ਵੀ ਰੋਟੀ ਖਵਾ ਦਈਏ। ਬਾਬਿਆਂ ਫਿਰ ਮਨ ਦੀ ਅੱਖਾਂ ਨਾਲ ਦਰਸ਼ਨ ਕੀਤੇ ਤੇ ਉਹ ਗੁਰੂ ਨਾਨਕ ਸੀ ਆ। ਬਾਬਾ ਨੇ ਫਿਰ ਫੜ ਲਿਆ। ਫਿਰ ਉਸ ਤੋਂ ਬਾਅਦ ਫਿਰ ਬਾਬਾ ਨੰਦ ਸਿੰਘ ਜੀ ਜਾ ਕੇ ਕੀਨ ਪੂਰਾ ਬੈਠਾ, ਫਿਰ ਆਪ ਜਪਿਆ ਤੇ ਸਾਰਿਆਂ ਨੂੰ ਚੁਪਾਇਆ ਤੇਰੇ ਦਰ ਤੋਂ।

ਤੁਕਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬਡੋ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ਼ ਵੈਰੀ ਰਿਚ, ਨਾਟ ਐਨੀ ਮੈਨ such rich as with father is rich, and what we ask from our God father he gave us or he can give, and rag malkaus first line is rajan mein tu raja kahiye pooman mein pooma, sare milke aao isda kirtan pyar kar kahiye।

0: ਧੰਨ ਗੁਰੂ ਨਾਨਕ ਪਾਤਸ਼ਾਹ ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ ਵੇਖਿਆ ਸੰਸਾਰ ਤੇ ਬੜੇ ਜ਼ੁਲਮ ਢਹਿ ਰਹੇ ਹਨ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਤਾਂ ਕੋਈ ਰੋਸ ਨਹੀਂ ਪਰ ਗਰੀਬ ਜਨਤਾ ਨੂੰ ਲਤਾੜਿਆ ਜਾ ਰਿਹਾ ਸੀ ਲਹੂ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਸਨ ਸੈਦਪੁਰ ਦੇ ਪਠਾਨ ਜੋ ਹਿੰਦੁਸਤਾਨ ਤੇ ਕਾਬਜ ਸਨ ਜਨਤਾ ਨੂੰ ਲਿਤਾੜ ਰਹੇ ਸੀ ਬੜੀ ਦੁਖੀ ਸੀ ਜਨਤਾ ਬੜੇ ਹੰਕਾਰੀ ਹੋ ਗਏ ਸਨ ਨਿਰੰਕਾਰ ਦੀ ਲੀਲਾ ਹੈ ਪਾਪ ਕੀ ਜੰਜ ਲੈ ਕਾਬਲੋਂ ਦਾਇਆ ਕਿਉਂਕਿ ਨਿਰੰਕਾਰ ਦਾ ਖੇਲ ਹੈ ਇਹ ਬਾਬਰ ਨੇ ਵੀ ਰਾਜ ਭਾਗ ਕਰਨੇ ਸੀ ਆ ਕੇ ਤੇ ਘੱਟ ਇਸ ਵੀ ਨਾ ਕੀਤੀ ਹਿੰਦੁਸਤਾਨ ਤੇ ਆ ਕੇ ਬੜੇ ਜ਼ੁਲਮ ਢਾਏ ਜਿੱਥੇ ਸ਼ੈਦਪੁਰ ਦੇ ਪਠਾਣਾ ਨੂੰ ਸਜ਼ਾ ਮਿਲੀ ਉੱਥੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਦੱਸ ਰਹੇ ਹਨ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਮੁਗਲਾਂ ਨੇ ਆ ਕੇ ਚੜ੍ਹਾਈ ਕੀਤੀ ਤੇ ਫਿਰ ਜ਼ੋਰ ਦੇ ਨਾਲ ਆ ਕੇ ਦੁਨੀਆਂ ਕੋਲੋਂ ਧਨ ਦੌਲਤ ਸਭ ਕੁਛ ਖੋ ਲਿਆ ਗਰੀਬਾਂ ਦੇ ਲਹੂ ਵਹਾਏ ਜਿੱਥੇ ਸ਼ਾਹੂਕਾਰਾਂ ਨੂੰ ਲੁੱਟਿਆ ਉੱਥੇ ਸੰਤਾਂ ਸਾਧੂਆਂ ਫਕੀਰਾਂ ਨੂੰ ਵੀ ਪਕੜ ਕੇ ਆਪਣੇ ਕੈਦੀ ਬਣਾ ਲਿਆ ਤੇ ਜਗਤ ਜਲੰਧੇ ਨੂੰ ਥਾਰਨ ਲਈ ਆਏ ਨਿਰੰਕਾਰ ਦਾ ਰੂਪ ਕੋਟ ਬ੍ਰਹਿਮੰਡਾਂ ਦੇ ਮਾਲਕ ਸੁਖ ਜਿਉਂ ਦੇਣਾ ਸੀ ਸੰਸਾਰ ਨੂੰ ਆਪ ਵੀ ਇਸ ਟੋਲੇ ਵਿੱਚ ਹੋ ਵਿਚਰੇ ਜੋ ਕੁਝ ਲੁੱਟਿਆ ਸੀ ਇਹ ਮਾਲ ਧਨ ਚੁੱਕਣ ਲਈ ਲੋੜ ਸੀ ਉਹਨਾਂ ਨੂੰ ਤੇ ਸਾਰਿਆਂ ਦੇ ਸਿਰਾਂ ਤੇ ਪੰਡਾਂ ਰੱਖ ਦਿੱਤੀਆਂ ਤੇ ਅੱਗੇ ਲਾ ਲਿਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਰ ਤੇ ਵੀ ਪੰਡ ਰੱਖ ਦਿੱਤੀ ਪਰ ਇਹਨਾਂ ਨੇ ਕੀ ਤੱਕਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਹੱਥ ਵਿੱਚ ਮਾਲਾ ਹੈ ਦੂਜੇ ਹੱਥ ਵਿੱਚ ਕਾਸ਼ਾ ਹੈ ਤੇ ਪੰਡ ਚਾਰ ਉਂਗਲਾਂ ਸਿਰ ਤੋਂ ਉੱਪਰ ਚੱਲ ਰਹੀ ਹੈ ਸਿਪਾਹੀਆਂ ਨੇ ਜਾ ਕੇ ਆਪਣੇ ਸਰਦਾਰ ਨੂੰ ਦੱਸਿਆ ਬਈ ਇੱਕ ਫਕੀਰ ਐਸਾ ਅਜ਼ਮਤ ਵਾਲਾ ਹੈ ਜਿਸਨੇ ਹੱਥ ਵੀ ਨਹੀਂ ਰੱਖਿਆ ਹੋਇਆ ਤੇ ਪੰਡ ਨਾਲ ਨਾਲ ਚਲੀ ਆ ਰਹੀ ਹੈ ਸਿਰ ਤੇ ਉਚਾਰਨ ਕਰੋ ਸ੍ਰੀ
1: ਵਾਹਿਗੁਰੂ
0: ਇਹਨਾਂ ਨੇ ਜਿੱਥੇ ਲੁੱਟ ਦਾ ਮਾਲ ਇਕੱਠਾ ਕੀਤਾ ਹੋਇਆ ਸੀ ਨਾਲ ਹੀ ਇੱਕ ਕੈਦਖਾਨਾ ਵੀ ਬਣਾਇਆ ਹੋਇਆ ਸੀ ਜਿੱਥੇ ਚੱਕੀਆਂ ਰੱਖੀਆਂ ਹੋਈਆਂ ਸਨ ਫੌਜਾਂ ਦੇ ਆਟਾ ਪੀਣ ਲਈ ਸਾਰਿਆਂ ਨੂੰ ਕਣਕਾਂ ਦਿੱਤੀਆਂ ਗਈਆਂ ਭਾਈ ਚੱਕੀਆਂ ਚਲਾਓ ਭਾਈ ਤੇ ਆਟਾ ਪੀਵੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਦਿੱਤੀ ਗਈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੇ ਤਿੱਤੇ ਲਿਓ ਬਾਰ ਹੇ ਨਿਰੰਕਾਰ ਤੇਰੀ ਸ੍ਰਿਸ਼ਟੀ ਇਤਨਾ ਦੁੱਖ ਭੋਗ ਰਹੀ ਹੈ ਇਤਨੀ ਕੁਰਲਾ ਰਹੀ ਹੈ ਕਿਰਪਾ ਕਰ ਇਹਨਾਂ ਨੂੰ ਸੁਖ ਸੁਖੀ ਕਰ ਧੰਨ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਤੈਨੂੰ ਚੱਕੀ ਚਲਾਉਣ ਦੀ ਲੋੜ ਨਹੀਂ ਤੂੰ ਪਰਮੇਸ਼ਰ ਦਾ ਸਿਮਰਨ ਕਰ ਰਬਾਬ ਵਜਾ ਬਾਣੀ ਆਈ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ ਹੇ ਨਿਰੰਕਾਰ ਕਿਰਪਾ ਕਰ ਪ੍ਰਜਾ ਤੇ ਬਾਦਸ਼ਾਹ ਦਾ ਕੀ ਮੇਲ ਹੁੰਦਾ ਪ੍ਰਜਾ ਦੇ ਗਰੀਬ ਬੰਦਿਆਂ ਦਾ ਤੇ ਬਾਦਸ਼ਾਹ ਦਾ ਮੇਲ ਇਸ ਤਰ੍ਹਾਂ ਹੈ ਜਿਵੇਂ ਇੱਕ ਸ਼ੇਰ ਗਊਆਂ ਦੇ ਵਗ ਨੂੰ ਅੱਗੇ ਲਾ ਲਵੇ, ਪਰ ਉਸਦਾ ਰਥਵਾਈ ਉਹਦੀ ਰਖਵਾਲੀ ਕਰਦਾ ਹੈ। ਤੂੰ ਕਿਰਪਾ ਕਰ, ਇਸ ਜਗਤ ਜਲੰਦੇ ਨੂੰ ਸੁਖੀ ਕਰ। ਇੱਕ ਅਰਦਾਸ ਕੀਤੀ, ਜਾਂ ਪਾਤਸ਼ਾਹ ਬਾਬਰ ਨੂੰ ਪਤਾ ਲੱਗਿਆ ਕਿ ਇੱਕ ਐਸਾ ਅਨੋਖਾ ਫਕੀਰ ਆਇਆ ਹੈ ਕੈਦੀ ਬਣ ਕੇ, ਜਿਹਦੀ ਚੱਕੀ ਆਪੇ ਚੱਲ ਰਹੀ ਹੈ, ਆਪ ਉਹ ਗਲੇ ਵਿੱਚ ਦਾਣੇ ਵੀ ਨਹੀਂ ਪਾ ਰਿਹਾ, ਆਪੇ ਹੀ ਦਾਣੇ ਪੈ ਰਹੇ ਹਨ ਤੇ ਆਪੇ ਹੀ ਪੀਛੇ ਜਾ ਰਹੇ ਹਨ। ਤਾਂ ਆ ਕੇ ਜਦੋਂ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਆਤਮਾ ਸ਼ੁੱਧ ਹੋ ਗਈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬਾਬਰ ਨੇ ਕਿਹਾ, ਹੇ ਬੰਦੇ ਖੁਦਾ ਦੇ, ਤੂੰ ਕੌਣ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗਾ, ਮੈਂ ਕੋਈ ਹੋਰ ਨਹੀਂ, ਮੈਂ ਵੀ ਉਸਦਾ ਇੱਕ ਮਾਮੂਲੀ ਬੰਦਾ ਹਾਂ, ਪਰ ਤੂੰ ਬੰਦਿਆਂ ਵਾਲੇ ਕੰਮ ਨਹੀਂ ਕਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਾਬਰ ਨੂੰ, ਬਈ ਤੂੰ ਬਈ ਖੁਦਾ ਦਾ ਬੰਦਾ ਹੈ? ਅਖੇ ਜੀ, ਮੈਂ ਖੁਦਾ ਦਾ ਹੀ ਬੰਦਾ ਹਾਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜਿਹੜੇ ਖੁਦਾ ਦੇ ਬੰਦੇ ਹੁੰਦੇ ਹਨ ਉਹ ਖੁਦਾ ਦੇ ਬੰਦਿਆਂ ਤੇ ਰਹਿਮ ਕਰਦੇ ਹਨ, ਜ਼ੁਲਮ ਨਹੀਂ ਢਾਂਦੇ। ਜੇ ਕਿਤੇ ਬਾਬਰ ਖੁਦਾ ਦਾ ਬੰਦਾ ਹੁੰਦਾ ਤਾਂ ਫਿਰ ਇਹ ਪਸ਼ੂਆਂ ਵਾਂਗੂ ਦੁਨੀਆਂ ਨੂੰ ਮਾਰਦਾ ਨਾ, ਲਿਤਾੜਦਾ ਨਾ, ਨਿਰਾਦਰ ਨਾ ਕਰਦਾ। ਖੁਦਾ ਦੇ ਬੰਦੇ ਵਿੱਚ ਖੁਦਾਈ ਹੁੰਦੀ ਹੈ। ਖੁਦਾ ਸੰਸਾਰ ਵਿੱਚ ਵਸ ਰਿਹਾ ਤੇ ਸੰਸਾਰ ਖੁਦਾ ਵਿੱਚ ਵਸ ਰਿਹਾ। ਜੇ ਸੰਸਾਰ ਨੂੰ ਦੁੱਖ ਦੇਈਏ ਤਾਂ ਉਹ ਦੁੱਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਹੁੰਚਦਾ ਹੈ। ਤੂੰ ਨਿਰਦੋਸ਼ ਪ੍ਰਜਾ ਨਾਲ ਕਿਉਂ ਇਹੋ ਜਿਹੇ ਜ਼ੁਲਮ ਕਰ ਰਹੇ ਹਨ? ਹੁਣ ਸਿਪਾਹੀ ਹੁਕਮ ਦੀ ਉਡੀਕ ਵਿੱਚ ਹਨ, ਭਈ ਅੱਜ ਇਸ ਦਾ ਛੁਟਕਾਰਾ ਨਹੀਂ ਹੋ ਸਕਦਾ, ਕਿਉਂਕਿ ਏਡੀ ਵੱਡੀ ਗੱਲ ਕਰ ਰਿਹਾ ਫਕੀਰ। ਪਰ ਬਾਬਰ ਦਾ ਮਨ ਝੁਕ ਗਿਆ ਜਦੋਂ ਆਪਣੇ ਅੰਦਰ ਦਾ ਸ਼ੀਸ਼ਾ ਵੇਖਿਆ ਕਿ ਜਿਸ ਵਾਹਿਗੁਰੂ ਨੇ, ਜਿਸ ਅਕਾਲ ਪੁਰਖ ਨੇ ਏਡੇ ਸੁੱਖ ਦਿੱਤੇ, ਏਡੀਆਂ ਵਡਿਆਈਆਂ ਦਿੱਤੀਆਂ, ਤੇ ਮੈਂ ਉਸਦੀ ਸਾਜੀ ਹੋਈ ਸ੍ਰਿਸ਼ਟੀ ਨੂੰ ਸੁੱਖ ਨਾ ਦੇਵਾਂ, ਲਤਾੜਾਂ ਤਾਂ ਉਹ ਮੈਨੂੰ ਕਿਵੇਂ ਪ੍ਰਵਾਨ ਕਰੇਗਾ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਤਿਗੁਰਾਂ ਦੇ ਇਹ ਸਨ ਤਾਂ ਕੌੜੇ ਬਚਨ, ਪਰ ਅਸਲ ਵਿੱਚ ਉਹਦੇ ਜੀਵਨ ਲਈ ਇੱਕ ਰੋਸ਼ਨ ਮੁਨਾਰਾ ਸਨ। ਚਰਨਾਂ ਤੇ ਡਿੱਗ ਪਿਆ, ਖੁਦਾ ਵਾਲਿਆ ਮੇਰੇ ਕੋਲੋਂ ਭੁੱਲ ਹੋ ਗਈ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੈ ਨਿਰੰਕਾਰ ਕਿਰਪਾ ਕਰ, ਇਸ ਜਗਤ ਜਲੰਦੇ ਨੂੰ ਰੱਖ ਲੈ, ਇਹਨਾਂ ਜੀਵਾਂ ਨੂੰ ਸੁਮਤ ਬਖਸ਼। ਇਹ ਪੁੰਨਾ ਕਰਕੇ ਬਾਦਸ਼ਾਹ ਤਾਂ ਬਣ ਜਾਂਦੇ ਹਨ, ਪਰ ਤੇਰੀ ਕਿਰਪਾ ਨੂੰ, ਤੇਰੀ ਹੋਂਦ ਨੂੰ ਇਹ ਭੁੱਲ ਜਾਂਦੇ ਹਨ।

0: ਦੁਨੀਆ ਦੇ ਰਾਜ ਭਾਗ ਪ੍ਰਾਪਤ ਹੁੰਦੇ ਹਨ ਜਦੋਂ ਮਨੁੱਖ ਰਾਜ ਭਾਗ ਪ੍ਰਾਪਤ ਕਰਕੇ ਜੇ ਤਾਂ ਜੀਆਂ ਤੇ ਦਇਆ ਕਰੇ ਸੇਵਾ ਕਰੇ ਤਾਂ ਰਾਜ ਜੋਗੀ ਹੋ ਜਾਂਦਾ ਜੇ ਰਾਜ ਭਾਗ ਪ੍ਰਾਪਤ ਕਰਕੇ ਜੀਆਂ ਤੇ ਜ਼ੁਲਮ ਕਰੇ ਤਾਂ ਰਾਜੋ ਨਰਕ ਬਣ ਜਾਂਦਾ ਉਚਾਰਨ ਕਰੋ ਸ੍ਰੀ
1: ਵਾਹਿਗੁਰੂ
0: ਕਿਉਂਕਿ ਤਪੋ ਰਾਜ ਰਾਜੋ ਨਰਕ ਜੇ ਪ੍ਰਜਾ ਦੀ ਸੇਵਾ ਨਹੀਂ ਕੀਤੀ ਜੇ ਪ੍ਰਜਾ ਦੇ ਕੰਮ ਨਹੀਂ ਆਇਆ ਰਾਜਾ ਤਾਂ ਫਿਰ ਕੁੰਭੀ ਨਰਕ ਦਾ ਭਾਗੀ ਹੁੰਦਾ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਬੜੇ ਬੜੇ ਰਾਜੇ ਮਹਾਰਾਜੇ ਸੈਸ਼ਨ ਜੱਜ ਬੜੇ ਵੱਡੇ ਅਫਸਰ ਆਇਆ ਕਰਦੇ ਸੀ ਮਹਾਰਾਜ ਕੋਈ ਸੁਮਤੀ ਬਖਸ਼ੋ ਇੱਕ ਗੁਰੂ ਕਾ ਲਾਲ ਸੈਸ਼ਨ ਜੱਜ ਜੋ ਮਹਾਂਪੁਰਖਾਂ ਕੋਲ ਆਇਆ ਦਰਸ਼ਨ ਕਰਕੇ ਤਨ ਮਨ ਮੋਹਿਆ ਗਿਆ ਬਚਨ ਸੁਣੇ ਭਾਈ ਜੀਆਂ ਤੇ ਦਇਆ ਕਰਨੀ ਇਹ ਵੀ ਇੱਕ ਵੱਡੀ ਭਗਤੀ ਹੈ ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ ਮਹਾਰਾਜ ਮੈਨੂੰ ਸੁਮਤੀ ਬਖਸ਼ੋ ਬਾਬਾ ਜੀ ਕਹਿਣ ਲੱਗੇ ਭਾਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰਿਆ ਕਰ ਪਹਿਲਾਂ ਆਪਣੇ ਈਸ਼ਵਰ ਦੀ ਆਰਾਧਨਾ ਕੀਤੀ ਕਰ ਜਿਸ ਵਾਹਿਗੁਰੂ ਨੇ ਤੈਨੂੰ ਇਹਦੀ ਪਦਵੀ ਬਖਸ਼ਿਸ਼ ਕੀਤੀ ਹੈ ਜੱਜ ਦੀ ਕਲਮ ਫੜਾਈ ਹੈ ਇਹ ਕੋਈ ਥੋੜੀ ਗੱਲ ਨਹੀਂ ਜੀਵਾਂ ਦਾ ਇਨਸਾਫ ਕਰਦਾ ਤੂੰ ਤੇ ਜਦੋਂ ਇਨਸਾਫ ਕਰਨ ਲੱਗੇ ਨਾ ਜਦੋਂ ਕਿਸੇ ਨੂੰ ਸਜ਼ਾ ਸੁਣਾਉਣ ਲੱਗੇ ਤਾਂ ਮਗਰ ਵੇਖ ਲਿਆ ਕਰ ਪਰਮੇਸ਼ਰ ਤੇਰੇ ਕੋਲ ਖਲੋਤਾ ਹੁੰਦਾ ਉਹ ਮਾਲਕ ਵੇਖ ਰਿਹਾ ਹੁੰਦਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਉੱਥੇ ਜਾ ਕੇ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੇਗਾ ਉਹ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਯਾਦ ਰੱਖ ਤੂੰ ਵੀ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਦੰਡ ਤਾਂ ਪਾਪੀ ਨੂੰ ਦੇਣਾ ਤੇ ਜੇ ਕੋਈ ਜਿਸ ਨੇ ਅਪਰਾਧ ਵੀ ਨਹੀਂ ਕੀਤਾ ਤੇ ਉਸ ਨੂੰ ਦੰਡ ਦਿੱਤਾ ਹੋਇਆ ਫਿਰ ਸਜ਼ਾ ਦਾ ਭਾਗੀ ਉਹੀ ਹੁੰਦਾ ਜਿਸ ਨੇ ਜ਼ੁਲਮ ਦੀ ਕਲਮ ਵਾਹੀ ਹੁੰਦੀ ਹੈ ਤਾਂ ਇਸ ਲਈ ਇਸ ਸ਼ਬਦ ਤੋਂ ਅਸੀਂ ਪ੍ਰੇਰਣਾ ਲੈਣੀ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਧਨ ਦੌਲਤ ਦੁਨੀਆਂ ਦੇ ਸੁੱਖ ਤੇ ਉੱਚੇ ਮਰਾਤਬੇ ਬਖਸ਼ਿਸ਼ ਕੀਤੇ ਹਨ ਅਸੀਂ ਉਹਦੇ ਨਿਰਮਲ ਭਾਉ ਵਿੱਚ ਰਹਿ ਕੇ ਸੱਚ ਦੇ ਇਨਸਾਫ ਕਰਨੇ ਹਨ ਸੱਚ ਦੇ ਰਾਹ ਤੇ ਚੱਲਣਾ ਜੀਆਂ ਤੇ ਦਇਆ ਕਰਨੀ ਹੈ ਭਲਾ ਕਰਨਾ ਸੰਸਾਰ ਦੀ ਸੇਵਾ ਕਰਨ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਆਖਿਆ ਬਾਈ ਜੇ ਦਰਗਾਹ ਵਿੱਚ ਆਪਣੀ ਥਾਂ ਚਾਹੁੰਦਾ ਤਾਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ ਜੇ ਦਰਗਾਹ ਵਿੱਚ ਭਾਈ ਸੁਰਖਰੂ ਹੋਣਾ ਚਾਹੁੰਦਾ ਤੂੰ ਚਾਹੁੰਦਾ ਮੇਰਾ ਮੁਖ ਇੱਥੇ ਵੀ ਉਜਲਾ ਹੋਵੇ ਦਰਗਾਹ ਵਿੱਚ ਵੀ ਜਦੋਂ ਜਾਵਾਂ ਉਜਲਾ ਹੋਵੇ ਤਾਂ ਫਿਰ ਭਾਈ ਸੇਵਾ ਔਰ ਸਿਮਰਨ ਕਰ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਜਦੋਂ ਇਨਸਾਫ ਦੀ ਕਲਮ ਵਾਹਣ ਲੱਗਣਾ ਨਾ ਵੇਖ ਲਿਆ ਕਰ ਤੇਰੇ ਉੱਪਰ ਵੀ ਕੋਈ ਖੜੋਤਾ ਹੁੰਦਾ ਉਹ ਕੌਣ ਵੇਖ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੀ ਜਾਏਗੀ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਉਸ ਦੀ ਕਲਮ ਤੋਂ ਤੂੰ ਵੀ ਨਹੀਂ ਬਚ ਸਕੇਗਾ ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਵਿੱਚ ਸਾਰੇ ਸੰਸਾਰ ਦੇ ਜੀਵਾਂ ਦਾ ਦਰਦ ਸੀ ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ ਬੈਕੁੰਠ ਦੇ ਸੁੱਖਾਂ ਨੂੰ ਤਿਆਗ ਕੇ ਵੀ ਆਪਣੇ ਆਪਣੇ ਆਪ ਨੂੰ ਕਿਤਨੇ ਭਵ ਜਲਾਂ ਵਿੱਚ ਪਾਇਆ ਸਮਰੱਥ ਪੁਰਖ ਹੁੰਦੇ ਹੋਏ ਵੀ ਕੋਟ ਬ੍ਰਹਿਮੰਡਾਂ ਦੇ ਮਾਲਕ ਹੁੰਦੇ ਹੋਏ ਵੀ ਸਿਰ ਤੇ ਪੰਡ ਚੁੱਕੀ ਹੋਈ ਹੈ ਭਾਵੇਂ ਨਿਰੰਕਾਰ ਦੀ ਪ੍ਰਕਿਰਤੀ ਨੇ ਇਹ ਨਹੀਂ ਚਾਹਿਆ ਪੰਡ ਉੱਪਰ ਹੀ ਚਲਦੀ ਰਹੀ ਪਰ ਫਿਰ ਵੀ ਇਸ ਸੰਸਾਰ ਨੇ ਤਾਂ ਪੰਡ ਰੱਖ ਹੀ ਦਿੱਤੀ ਨਾ ਵਕਤ ਦੇ ਬਾਦਸ਼ਾਹ ਨੇ ਭਾਵੇਂ ਚੱਕੀਆਂ ਆਪ ਨੂੰ ਨਹੀਂ ਚਲਾਣੀਆਂ ਪਈਆਂ ਪਰ ਬਾਦਸ਼ਾਹ ਜ਼ਾਲਮ ਬਾਦਸ਼ਾਹ ਨੇ ਤਾਂ ਦੇ ਦਿੱਤੇ ਨਾ ਦਾਣੇ ਬਈ ਬਹਿ ਕੇ ਪੀਸੀ ਜਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਪਰ ਸੰਸਾਰ ਨੂੰ ਬਾਦਸ਼ਾਹ ਨੂੰ ਸਿੱਧੇ ਰਸਤੇ ਪਾ ਦਿੱਤਾ ਧੰਨ ਗੁਰੂ ਨਾਨਕ ਪਾਤਸ਼ਾਹ ਹੀ ਇੱਕ ਸੰਸਾਰ ਵਿੱਚ ਐਸੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਬਾਬਰ ਨੂੰ ਕਿਹਾ ਕਿ ਤੂੰ ਬਾਬਰ ਨਹੀਂ ਤੂੰ ਜਾਬਰ ਹੈ और याद रख तू रहम दी कलम नहीं वारिया, तेरे ते भी अकाल पुरख वाहेगुरु खुदा कदे रहम दी कलम ना वाहेगा। ता बादशाह दे नैन कटोरे भर आए ओ रब दे फकीरा, ओ रब दे रूप ओ खुदा दे रूप, मेरे ते रहम कर कृपा कर, मेरे ते दया कर, मैनू सीधे रस्ते पा दे। धन गुरु नानक पातशाह जी ने राज जोग करन लई कहा, आख्या जे तां प्रजा दी सेवा करदे रहोगे, सच दी किरत करदे रहोगे, तुहाडा राज अटल रहेगा, ते नहीं ते भाई फिर असी मोड़ लवांगे। उच्चारण करो श्री वाहेगुरु। जदों बादशाह औरंगजेब ने जुलम दी अत कर दित्ती, शर्मद वर्गे फकीरां दा कतलेआम, धन गुरु तेग बहादुर साहब जी नूं शहीद करना, ते होर अनेकां उगर पाप जदों कीते, ते फिर किथे है भाई अज? अज ओही बादशाह औरंगजेब दी कबर ते कोई दीवा जगाउण लई तैयार नहीं है। मुजावर बैठा हुंदा है, कोई 2 रुपए 4 रुपए देवे तां अंदर जाके दर्शन करा देंदा, नहीं तां कहिंदा जदों मैं जांदा हां बादशाह औरंगजेब दी कबर ते मेरा अंदर जलन लग जांदा है, ते जो देश कौम लई आपां वार गए, धन गुरु तेग बहादुर साहब जी दा अस्थान अज वेखो शीश गंज साहब, हर वेले जुगो जुग अटल जोत जग रही है। जो एक वेरा भी दर्शन कर लैंदा है, फिर घर नौ निध आवे ताए, सब थाई होए सहाय दी मोर लग जांदी है। जिन्हां ने भाई सच दे रस्ते ते चले, जिन्हां ने सच कमाया दुनिया विच, तो जो भी महापुरख अवतार संसार ते आउंदे हन, ओ दुनिया दा संसारी जीवां दा दर्द लैके आंदे हन। धन गुरु नानक पातशाह भी एक दर्द दा प्रगटावा कर रहे हन कि हे वाहेगुरु जगत जलंदा रख लै, अपनी कृपा धार, जित द्वारे उभरे तिते ले उबार। इतनी मार पई कुरला ने, इतनी मार हुई।

ਦੇ ਮਾਲਿਕ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸਰਨ ਅੰਦਰ ਸਸ਼ੋਭਿਤ ਗੁਰੂ ਕੀ ਲਾਡਲੀ ਗੁਰੂ ਕੀ ਬਰੋਸਾਈ ਹੋਈ ਪਿਆਰੀ ਅਤੇ ਸਤਿਕਾਰਯੋਗ ਸਤ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾਉਣ ਤੋਂ ਝਿਜਕਿਆ ਨਾ ਕਰੋ, ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਦੇਣ ਹੈ। ਇੱਕ ਵਾਰੀ ਫੇਰ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਬਰਮਿੰਘਮ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਉਪਰਾਲਾ ਕੀਤਾ, ਬੜਾ ਸ਼ਲਾਘਾਯੋਗ ਉਪਰਾਲਾ ਹੈ। ਇਸੇ ਤਰ੍ਹਾਂ ਇਹਦੇ ਨਾਲ ਨਾਲ ਜਿੱਥੇ ਗੁਰਮਤ ਦਾ ਪ੍ਰਚਾਰ ਵੱਧਦਾ, ਉੱਥੇ ਨਾਲ ਨਾਲ ਸੰਗੀਤ ਦਾ ਪ੍ਰਚਾਰ ਨਾਲ ਨਾਲ ਹੁੰਦਾ ਹੈ। ਅਸੀਂ ਦੇਖਦੇ ਹਾਂ, ਜਦੋਂ ਪਹਿਲਾਂ ਮੈਂ ਇੱਥੇ ਆਇਆ '69 ਵਿੱਚ, ਉਸ ਵੇਲੇ ਇੱਥੇ ਕੀਰਤਨੀਏ ਵੀ ਬੜੇ ਘੱਟ ਸੀ। ਬਰਮਿੰਘਮ ਵਿੱਚ ਸਿਰਫ ਰਸੀਆ ਜੀ ਹੁੰਦੇ ਸੀ, ਹੋਰ ਕੋਈ ਕੀਰਤਨੀਆ ਇੱਥੇ ਨੇੜੇ ਤੇੜੇ ਨਹੀਂ ਸੀ। ਖੈਰ, ਵਕਤ ਬਦਲਦਾ ਗਿਆ ਤੇ ਜਦੋਂ ਮੈਂ ਇੱਥੇ 1983 ਚ ਆ ਕੇ ਰਿਹਾਇਸ਼ ਦਾ ਕੀਤਾ ਤੇ ਉਸ ਵੇਲੇ ਸੰਗੀਤ ਦਾ ਪ੍ਰਚਾਰ ਬੜਾ ਘੱਟ ਸੀ। ਬੜਾ ਯਤਨ ਕੀਤਾ, ਉਸ ਯਤਨ ਦਾ ਫਲਸਰੂਪ ਅੱਜ ਅਸੀਂ ਦੇਖਦੇ ਹਾਂ, ਜਗ੍ਹਾ ਜਗ੍ਹਾ ਬੱਚਿਆਂ ਦੀਆਂ ਸੰਗੀਤ ਦੀਆਂ ਕਲਾਸਾਂ, ਕੋਈ ਵੀ ਦੇਖਦੇ ਹਾਂ ਬੱਚਾ ਜੀ ਤਬਲਾ ਸਿੱਖਦਾ, ਆ ਬੱਚਾ ਜੀ ਗਾਣਾ ਸਿੱਖਦਾ। ਸੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਦੇਖੀਦਾ ਇਸ ਪ੍ਰਚਾਰ ਦੇ ਵਾਧੇ ਨੂੰ। ਵੁਲਵਰਹੈਂਪਟਨ ਵਿੱਚ ਸਵਰ ਧਵਨੀ ਸੁਸਾਇਟੀ ਦਾ ਅੱਗੇ ਕਦੀ ਇਹੋ ਜਿਹਾ ਪ੍ਰੋਗਰਾਮ ਨਹੀਂ ਸੀ ਦੇਖਿਆ, ਜਿੱਥੇ ਕਿ ਉੱਥੇ ਵੀ ਕਲਾਸਿਸ ਸ਼ੁਰੂ ਹੋਈਆਂ ਸੰਗੀਤ ਦੀਆਂ। ਸੋ ਬੜੀ ਖੁਸ਼ੀ ਹੁੰਦੀ ਹੈ ਕਿ ਜੇ ਇਹ ਸੰਗੀਤ ਦਾ ਪ੍ਰਚਾਰ ਇਸੇ ਤਰ੍ਹਾਂ ਹੁੰਦਾ ਹੈ। ਅਸੀਂ ਆਪਣੇ ਵੱਲੋਂ ਪੂਰਾ ਪੂਰਾ ਯਤਨ ਕਰਦੇ ਹਾਂ। ਹਰ ਸਾਲ ਅਸੀਂ ਰਵੀ ਮਿਊਜ਼ਿਕ ਕਾਲਜ ਵੱਲੋਂ ਸੰਗੀਤ ਦਾ ਪ੍ਰੋਗਰਾਮ ਕਰਿਆ ਕਰਦੇ ਹਾਂ, ਜਿਹੜਾ ਇਸ ਸਾਲ ਦਾ ਵੀ 27 ਅਪ੍ਰੈਲ ਨੂੰ ਅਸੀਂ ਕਰ ਰਹੇ ਹਾਂ, ਜਿੱਥੇ ਜਿਹੜੇ ਸਟੂਡੈਂਟਸ ਸੰਗੀਤ ਵਿੱਚ ਹਿੱਸਾ ਲੈਂਦੇ ਨੇ ਜਾਂ ਜਿਹੜੇ ਸੰਗੀਤ ਵਿੱਚ ਮਿਹਨਤ ਕਰਦੇ ਨੇ, ਤਬਲੇ ਵਾਲੇ, ਗਾਉਣ ਵਾਲੇ, ਸਿਤਾਰ ਵਾਲੇ, ਉਹਨਾਂ ਨੂੰ ਸਰਟੀਫਿਕੇਟਸ ਦਿੱਤੇ ਜਾਂਦੇ ਨੇ। ਔਰ ਸਾਨੂੰ ਚੰਡੀਗੜ੍ਹ ਸੰਗੀਤ ਸਮਿਤੀ ਵੱਲੋਂ MA ਤੱਕ ਦੀ ਡਿਗਰੀ ਦਾ ਪਰਮਿਸ਼ਨ ਹੈ, ਔਰ MA ਤੱਕ ਦੀ ਡਿਗਰੀ ਦੀ ਸਿਲੇਬਸ ਉਹਨਾਂ ਨੇ ਸਾਨੂੰ ਦਿੱਤੀ, ਕਿਉਂਕਿ MA ਦਾ ਜਿਹੜਾ ਫਾਈਨਲ ਹੈ, ਫਾਈਨਲ ਈਅਰ ਜਿਹੜਾ ਹੈ ਉਸਦਾ ਐਗਜ਼ਾਮ ਉੱਥੇ ਜਾ ਕੇ ਦੇਣਾ ਪੈਂਦਾ, ਬਾਕੀ ਦੇ ਅਸੀਂ ਇੱਥੇ ਅਰੇਂਜ ਕਰਦੇ ਹਾਂ। ਸੋ ਇਸ ਪ੍ਰਚਾਰ ਨੂੰ ਵੇਖ ਕੇ, ਇਸ ਸ਼ੌਕ ਨੂੰ ਵੇਖ ਕੇ ਮਨ ਬੜਾ ਪ੍ਰਫੁੱਲਿਤ ਹੁੰਦਾ ਹੈ। ਤੋ ਇਸੇ ਤਰ੍ਹਾਂ ਇਹ ਸ਼ੌਕ ਬੱਚਿਆਂ ਦੇ ਅੰਦਰ, ਵੱਡਿਆਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਆਪ ਹੀ ਪੈਦਾ ਕਰਦੇ ਰਹਿਣ। ਗੁਰਮਤ ਨੇ ਰਾਗ ਨੂੰ ਪਹਿਲ ਦਿੱਤੀ ਹੈ, ਮਹੱਤਤਾ ਦਿੱਤੀ ਹੈ। ਹਜ਼ੂਰ ਨੇ ਰਾਗ ਪਹਿਲੋਂ ਲਿਖੇ ਤੋ ਬਾਣੀ ਬਾਅਦ ਵਿੱਚ ਲਿਖੀ। ਸੋ ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਾ ਲਵਾਂ ਤੇ ਹੁਣ ਅਸੀਂ ਆਰੰਭ ਕਰਦੇ ਹਾਂ ਕੀਰਤਨ। ਸਭ ਤੋਂ ਪਹਿਲਾਂ ਆਪ ਜੀ ਦੀ ਸੇਵਾ ਚ ਰਾਗ ਜੈਤ ਸ੍ਰੀ ਰੱਖਣ ਦਾ ਯਤਨ ਕਰਾਂਗੇ। ਜੈਤ ਸ੍ਰੀ ਰਾਗ ਦੇ ਅੰਦਰ ਆਪ ਜੀ ਨੂੰ ਗੁਰਬਾਣੀ ਦੇ ਸ਼ਬਦ ਜੋ ਇਸੇ ਰਾਗ ਵਿੱਚ ਹਜ਼ੂਰ ਦੇ ਉਚਾਰਣ ਕੀਤੇ ਹੋਏ ਹਨ ਸੁਣਾਉਣ ਦਾ ਯਤਨ ਕਰਾਂਗੇ। ਆਸ ਹੈ ਆਪ ਇਸੇ ਤਰ੍ਹਾਂ ਪਿਆਰ ਨਾਲ ਸ਼ਰਮਨ ਕਰੋਗੇ।

ਪਹਿਲਾ ਸ਼ਬਦ ਰਾਗ ਜੈਤ ਸ੍ਰੀ ਮਹੱਲਾ ਨੌਵਾਂ ਤੇ ਤਾਲ ਚਪਤਾਲ ਦੇ ਅੰਦਰ ਆਪ ਜੀ ਨੂੰ ਸੁਣਾਉਣ ਦਾ ਯਤਨ ਕਰਾਂਗੇ।

ਤੁਰਕ ਦੁਸ਼ਟ ਸਭ ਸ਼ੈ ਕੀ ਏ ਹਰ ਨਾਮ ਉਚਾਰਾ ਤਿਨ ਆਗੇ ਕੋਈ ਨਾ ਠਹਿਰਿਓ ਤਿਨ ਆਗੇ ਕੋਈ

ਸ੍ਰੀ ਗੁਰਦੁਆਰਾ ਬੜੂ ਸਾਹਿਬ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਦੀਆਂ ਬੀਬੀਆਂ ਦੇ ਢਾਡੀ ਜਥੇ ਦੀ ਇੰਨੀ ਸੇਵਾ ਪ੍ਰਵਾਨ ਕਰੋ। ਬੁਲਾਓ ਫਤਿਹ ਤੇ

ਮਨੁੱਖ ਅਤੇ ਪ੍ਰਭੂ ਦੇ ਦਰਮਿਆਨ ਅਰਦਾਸ ਇੱਕ ਪੁਲ ਦਾ ਕੰਮ ਕਰਦੀ ਹੈ। ਇਸੇ ਲਈ ਅਰਦਾਸ ਕਰਦਿਆਂ ਹੋਇਆਂ ਹਰੇਕ ਵਿਅਕਤੀ ਆਪਣੇ ਆਪ ਨੂੰ ਪ੍ਰਭੂ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹੈ। ਪ੍ਰਭੂ ਦੀਆਂ ਬਖਸ਼ਿਸ਼ਾਂ ਦਾ ਦਰ ਉਸ ਵੇਲੇ ਖੁੱਲ੍ਹ ਜਾਂਦਾ ਹੈ ਜਿਸ ਵੇਲੇ ਪ੍ਰੇਮ ਨਾਲ ਅਰਦਾਸ ਕੀਤੀ ਜਾਏ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਵੀ ਸਹਿਸ ਕ੍ਰਿਤੀ ਸਲੋਕ ਵਿੱਚ ਇਸ ਢੰਗ ਨਾਲ ਪ੍ਰਭੂ ਦੇ ਸਨਮੁਖ ਅਰਦਾਸ ਕਰਦੇ ਨੇ। ਹੇ ਪ੍ਰਾਣਨਾਥ ਗੋਬਿੰਦ, ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣੇ, ਕਰੁਣਾ ਮੈਂ ਸਭ ਦੁੱਖ ਹਰੋ। ਹੇ ਪ੍ਰਭੂ, ਕਿਰਪਾ ਦੇ ਖਜ਼ਾਨੇ ਅਤੇ ਸਾਰੇ ਦੁੱਖਾਂ ਨੂੰ ਦੂਰ ਕਰ ਸਕਣ ਵਾਲੇ ਪ੍ਰਭੂ ਜੀ, ਮੈਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ। ਕਿਰਪਾ ਕਰੋ, ਮੈਂ ਆਪਣੇ ਸਰੀਰ ਦੇ ਅੰਤ ਤੱਕ ਸਦਾ ਨਾਮ ਜਪਦਾ ਰਹਾਂ ਅਤੇ ਤੁਹਾਡੀ ਮਿਹਰ ਮੇਰੇ ਦੁੱਖਾਂ ਨੂੰ ਸਦਾ ਦੂਰ ਕਰਦੀ ਰਹੇ।

ਇਹ ਸਿਮਰਨ ਦੇ ਵਿੱਚ ਬਰਕਤ ਹੈ। ਸਿਮਰਨ ਦੇ ਵਿੱਚ ਇਤਨੀ ਤਾਕਤ ਹੈ ਜਿਸ ਨੀਚ ਕੋ ਕੋਈ ਨਾ ਜਾਣੇ, ਜਿਹਨੂੰ ਕੋਈ ਵੀ ਨਹੀਂ ਸੀ ਜਾਣਦਾ। ਤੇ ਨਾਮ ਨੇ ਕੀ ਕੀਤਾ, ਨਾਮ ਜਪਣੇ ਕਰਕੇ ਚੌਂਕੁੰਟਾਂ ਦੇ ਵਿੱਚ ਮਾਣੇ ਆ। ਕੈਸਾ ਨਾਮ ਹੈ, ਨਾਮ ਜਪ

ਵਰਦਾਨ ਅੱਗੇ ਵੀ ਹੋ ਰਹੇ ਸਨ। ਗੰਗਾ ਮਾਤਾ ਨੇ ਕਿਸੇ ਹੋਰ ਦਾ ਦਾਨ ਹੱਥ ਕੱਢ ਕੇ ਕਿਉਂ ਨਾ ਲੈ ਲਿਆ? ਸੋਨਾ ਦਾਨ ਹੋ ਰਿਹਾ ਸੀ, ਚਾਂਦੀ ਦਾਨ ਹੋ ਰਹੀ ਸੀ, ਰੁਪਾ ਦਾਨ ਹੋ ਰਿਹਾ ਸੀ, ਹੋਰ ਕਿਸੇ ਦਾਨ ਵਾਸਤੇ ਹੱਥ ਨਾ ਨਿਕਲਿਆ ਕਿ ਕੌਡੀਆਂ ਵਾਸਤੇ ਹੀ ਹੱਥ ਕੱਢਣਾ ਸੀ? ਨਹੀਂ, ਕੌਡੀਆਂ ਨਹੀਂ ਸਨ, ਉਹ ਤੇ ਨਾਮ ਜਪਣ ਵਾਲੇ ਦੀ ਇੱਕ ਪ੍ਰੇਮ ਭੇਟਾ ਸੀ। ਤੇ ਕਹਿੰਦੇ ਨੇ ਭਾਵਨੀ ਭਗਤ ਪਾਏ ਕੌਡੀ ਅਗਰ ਪਾਗ ਰਾਖੇ, ਤਾਂ ਇਹ ਗੁਰੂ ਸਾਹਿਬ ਨਿਦਾਨ ਦਾਨ ਦੇਤੇ। ਉਹ ਤੇ ਪ੍ਰੇਮ ਭਾਵ ਸੀ, ਐਸਾ ਪ੍ਰੇਮ ਭਾਵ ਨਾਮ ਜਪਣ ਵਾਲੇ ਦਾ ਵੇਖਿਆ ਤੇ ਕੀ ਹੋਇਆ?

0: ਬ੍ਰਹਮ।
1: ਜਦੋਂ ਪਾਰ ਬ੍ਰਹਮ ਨੇ ਹਿਰਦੇ ਅੰਦਰ ਨਿਵਾਸ ਕਰ ਲਿਆ, ਭਗਤਾਂ ਮੇ ਗਣੇ ਤੇ ਭਗਤਾਂ ਦੇ ਵਿੱਚ ਨਾ ਆ ਗਏ। ਹਿਰਦੇ ਵਿੱਚ ਪਾਰ ਬ੍ਰਹਮ ਨੇ ਨਿਵਾਸ ਕਦੋਂ ਕੀਤਾ?

कीर्तन हुआ रैन सुबाय छड़ न सके संत जन राज द्वार न सेव कुमार।

ਤਾਂ ਜੋ ਇਹਨਾਂ ਦੀ ਪਿਆਸ ਬੁਝਾਈ ਜਾਵੇ। ਤੇ ਗਿਆਨੇਸ਼ਵਰ ਜੀ ਨੇ ਆਪਣਾ ਲੋਟਾ ਲਿਆ, ਰੱਸੀ ਨਾਲ ਬੰਨਿਆ ਤੇ ਆਪਣੇ ਯੋਗ ਬਲ ਦੇ ਨਾਲ ਉਸ ਖੂਹ ਦੇ ਵਿੱਚ ਜੋ ਪਾਣੀ ਸੀ, ਜੋ ਥੱਲੇ ਸੀ, ਉਸ ਨੂੰ ਲੋਟੇ ਵਿੱਚ ਭਰਿਆ ਤੇ ਬਾਹਰ ਕੱਢ ਕਰਕੇ

ਮਨੇਸ਼ਵਰ ਜੀ ਮਹਾਰਾਜ ਨੇ ਭਗਤ ਜੀ ਤੁਸੀਂ ਵੀ ਪਾਣੀ ਪੀਓ ਤੇ ਨਾਮਦੇਵ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਮਹਾਰਾਜ ਮੈਂ ਕੇਵਲ ਆਪਣੀ ਪਿਆਸ ਨਹੀਂ ਬੁਝਾਣਾ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਾਹੀ ਇਸ ਰਾਹ ਤੋਂ ਗੁਜ਼ਰਨ ਇਹ ਕੂਆਂ ਉਹਨਾਂ ਦੀ ਵੀ ਪਿਆਸ ਬੁਝਾਵੇ, ਇਹਦੇ ਵਿੱਚ ਜਲ ਜੋ ਹੈ ਉਹ ਨੱਕੋ ਨੱਕ ਭਰ ਆਵੇ। ਗਿਆਨੇਸ਼ਵਰ ਜੀ ਨੇ ਸਮਝਾਇਆ, ਬੱਚੇ ਤੂੰ ਆਪਣੀ ਪਿਆਸ ਬੁਝਾ ਤਾਂ ਜੋ ਅਸੀਂ ਅੱਗੇ ਵੀ ਰਾਹੇ ਪੈਣਾ ਹੈ ਔਰ ਦੁਆਰਕਾ ਨਗਰੀ ਪਹੁੰਚਣਾ ਹੈ। ਮਗਰ ਨਾਮਦੇਵ ਇਨਕਾਰੀ ਹੋ ਕੇ

ਉਹ ਨਾਰਾਇਣ ਨੇ ਸੁਣੀ ਜਿਸ ਤਰ੍ਹਾਂ ਹੀ ਤਤਕਾਲ ਇਹ ਅਰਦਾਸ ਸੁਣੀ ਤੇ ਉਸੇ ਖੂਹ ਦੇ ਵਿੱਚੋਂ ਇੱਕ ਕੜਕ ਦੀ ਆਵਾਜ਼ ਆਈ ਮਾਨੋ ਕਿ ਧਰਤੀ ਫਟ ਗਈ ਉਸ ਖੂਹ ਦੀ ਤੇ ਥੱਲੇ ਜੋ ਪਾਣੀ ਸੀ ਉਹ ਲਬਾ ਲਬ ਖੂਹ ਦੇ ਵਿੱਚ ਭਰ ਆਇਆ। ਜਦੋਂ ਦੇਖਿਆ ਗਿਆਨੇਸ਼ਵਰ ਜੀ ਨੇ ਔਰ ਉਹਨਾਂ ਦੇ ਸੇਵਕਾਂ ਨੇ ਕਿ ਭਗਤ ਨਾਮਦੇਵ ਦੀ ਅਰਦਾਸ ਉਸ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਕਬੂਲ ਹੋਈ ਹੈ ਤਾਂ ਸਾਰੇ ਆਏ ਗਿਆਨ

ਤੇਰੀ ਨਾਰਾਇਣ ਨੇ ਸੁਣ ਲਈ। ਆਇੰਦਾ ਸਮੇਂ ਵਿੱਚ ਜਿਹੜੇ ਵੀ ਇਸ ਰਾਹ ਤੋਂ ਗੁਜ਼ਰਨਗੇ ਉਹ ਆਪਣੀ ਪਿਆਸ ਤੇਰੀ ਅਰਦਾਸ ਦੀ ਸ਼ਕਤੀ ਦੁਆਰਾ ਬੁਝਾਇਆ ਕਰਨਗੇ। ਨਾਮਦੇਵ ਨੇ ਸ਼ੁਕਰਾਨਾ ਕੀਤਾ ਨਾਰਾਇਣ ਦਾ, ਪਾਣੀ ਪੀਤਾ ਪਿਆਸ ਬੁਝਾ ਕਰਕੇ

ਦੇਖਿਆ ਮਗਰ ਨਾਮਦੇਵ ਦਿਖਾਈ ਨਹੀਂ ਦਿੱਤੇ, ਕਿਉਂਕਿ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜੁੜੇ ਤੇ ਗਿਆਨੇਸ਼ਵਰ ਜੀ ਤੇ ਉਹਨਾਂ ਦੀ ਮੰਡਲੀ ਤੇ ਅੱਗੇ ਨੂੰ ਚਾਲੇ ਪਾ ਗਏ। ਮਗਰ ਨਾਮਦੇਵ ਦੀ ਸਮਾਧੀ ਖੁੱਲੀ ਤੇ ਕੀ ਦੇਖਦਾ ਹੈ ਕਿ ਉਸ ਚੌਂਕ ਦੇ ਨੇੜੇ ਤੇੜੇ ਇੱਕ ਪਠਾਨ ਖਲੋਤਾ ਹੈ ਤੇ ਉਸ ਪਠਾਨ ਨੇ ਪਗੜੀ ਪਾਈ ਹੋਈ ਹੈ ਤੇ ਉਸ ਪਠਾਨ ਦੇ ਘੋੜੀ ਨੇ ਵਛੇਰਾ ਦਿੱਤਾ ਹੈ। ਕਦੀ ਵਛੇਰੇ ਵੱਲ ਦੇਖਦਾ ਹੈ ਨਾਮਦੇਵ ਤੇ ਕਦੀ ਉਸ ਦੀ ਪਗੜੀ ਵੱਲ ਦੇਖਦਾ ਹੈ ਤੇ ਪਠਾਨ ਨੂੰ ਦੇਖਦੇ ਦੇਖਦੇ ਮਾਨੋ ਪਠਾਨ ਦੇ ਰੂਪ ਵਿੱਚੋਂ ਨਾਰਾਇਣ ਨੂੰ ਦੇਖਦਾ ਹੋਇਆ ਨਾ

ਭਗਤ ਨਾਮਦੇਵ ਤੇ ਭਗਤੀ ਦੀ ਅਵਸਥਾ ਵਿੱਚ ਸਨ। ਉਹ ਤੇ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜੁੜੇ ਹੋਏ ਸਨ ਤੇ ਹਰ ਇੱਕ ਵਿੱਚੋਂ ਨਾਰਾਇਣ ਦੇਖਦੇ ਹੋਏ

ਆ ਰੱਖੀਆਂ ਪੰਜ ਮੋਹਰਾਂ ਚਰਨਾ ਕਮਲਾਂ ਵਿੱਚ ਤੇ ਅੱਗੋਂ ਜਵਾਬ ਮਿਲਿਆ ਮੱਖਣ ਸ਼ਾਹ ਸੁਖ ਦਾ ਪੰਜ ਸੌ ਹੈ ਰੱਖਦਾ ਪੰਜ ਹੈ ਕਿਉਂ ਕੰਜੂਸੀ ਕਰਦਾ ਹੈ ਤੇ ਮੱਖਣ ਸ਼ਾਹ ਲੁਬਾਣਾ ਤੇ ਜਿਸ ਨੂੰ ਇਹ ਪਤਾ ਲੱਗਾ ਕਿ ਇਹ ਅੰਤਰਜਾਮੀ ਪਾਤਸ਼ਾਹ ਤੇ ਭੋਰੇ ਵਿੱਚ ਬੈਠੇ ਹਨ ਬਾਕੀ ਤੇ ਬਾਹਰ ਮੰਜੀਆਂ ਲੱਗੀਆਂ ਹੋਈਆਂ ਹਨ ਤੇ ਕਹਿੰਦੇ ਨੇ ਕੋਠੇ ਤੇ ਚੜ ਗਿਆ ਤੇ ਕੋਠੇ ਤੇ ਚੜ ਕੇ ਉਸਨੇ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ। ਇਸੇ ਤਰ੍ਹਾਂ ਨਾਮਦੇਵ ਜੀ ਭਗਤੀ ਵਿੱਚ ਮਗਨ ਹੋਏ ਉੱਚੀ ਉੱਚੀ ਕਹਿਣ ਲੱਗ ਪਏ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ। ਦੇਖੋ ਬਈ ਮੈਂ ਤੁਹਾਨੂੰ ਖੁਸ਼ਖਬਰੀ ਸੁਣਾਉਂਦਾ ਹਾਂ, ਮੈਂ ਨਾਰਾਇਣ ਨੂੰ ਦੇਖ ਲਿਆ ਹੈ। ਉਹ ਨਾਰਾਇਣ ਦੀ ਪੱਗ ਬੜੀ ਸੋਹਣੀ ਹੈ, ਬੜਾ ਮਿੱਠਾ ਬੋਲਦਾ ਹੈ, ਮੈਂ ਉਹਨੂੰ ਪਹਿਚਾਣ ਲਿਆ ਹੈ। ਕਹਿੰਦੇ ਨੇ ਅਸ ਪਤ ਗਜ ਪਤ ਨਰਹੇ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ। ਤੂੰ ਹੀ ਮੁਕੰਦ ਹੈ, ਤੂੰ ਹੀ ਮੇਰਾ ਸਵਾਮੀ ਹੈ, ਤੂੰ ਹੀ ਹਾਥੀਆਂ ਤੇ ਘੋੜਿਆਂ ਦਾ ਮਾਲਕ ਹੈ, ਤੂੰ ਹੀ ਜਿਤਨੀ ਇਹ ਮਨੁੱਖਤਾ ਹੈ ਉਹਨਾਂ ਸਾਰਿਆਂ ਦਾ ਮਾਲਕ ਹੈ। ਤੇ ਉਸ ਪਰਮਾਤਮਾ ਨੂੰ ਪਠਾਨ ਦੇ ਰੂਪ ਵਿੱਚ ਦੇਖਦੇ ਹੋਏ ਬਾਰ

ਕੁਝ ਪਛਤਾਵਾ ਕੀਤਾ ਕਿ ਹੇ ਨਿਰੰਕਾਰ, ਮੈਂ ਸੰਸਾਰ ਤੇ ਆ ਕੇ ਜੋ ਕੁਝ ਕਰਨਾ ਸੀ ਉਹ ਕੀਤਾ ਨਹੀਂ। ਮੈਂ ਮੋਹ ਮਾਇਆ ਦੀ ਨੀਂਦਰ ਵਿੱਚ ਸੁੱਤਾ ਰਿਹਾ, ਮੇਰਾ ਸਹੁ ਜਾਗੇ ਹੁਣ ਇਸ ਬਾਰ ਸੋਵਾਂ। ਇਸ ਸੰਸਾਰ ਦੇ ਪੰਜ ਝਗੜਿਆਂ ਵਿੱਚ ਪੈ ਕੇ ਮੈਂ ਸਾਰਾ ਜੀਵਨ ਆਪਣਾ ਐਵੇਂ ਵਿਅਰਥ ਗਵਾ ਲਿਆ। ਸੇਜੇ ਰਮਤ ਨੈਣ ਨਹੀਂ ਪੇਖੋ, ਹੇ ਪਰਿਪੂਰਨ ਪਰਮਾਤਮਾ, ਤੂੰ ਤਾਂ ਮੇਰੇ ਹਿਰਦੇ ਰੂਪੀ ਸੇਜ ਤੇ ਜਾਗ ਰਿਹਾ, ਪਰ ਮੈਂ ਮੋਹ ਮਾਇਆ ਦੀ ਨੀਂਦਰ ਵਿੱਚ ਸੁੱਤਾ ਹੀ ਰਿਹਾ, ਕਦੇ ਤੈਨੂੰ ਵੇਖਣ ਦਾ ਯਤਨ ਨਾ ਕੀਤਾ, ਕਦੇ ਤੇਰੇ ਚਰਨਾਂ ਵਿੱਚ ਜੁੜ ਕੇ ਉਹ ਮਹਾਨ ਰਸ ਨਾ ਮਾਣ ਸਕਿਆ ਜਿਸ ਨਾਲ ਮੇਰਾ ਲੋਕ ਪਰਲੋਕ ਸੌਰਦਾ ਸੀ। ਇਸ ਲਈ ਮੇਰੀ ਮਤ ਬਹੁਰੀ ਹੋ ਗਈ।

वीर कौडी कौडी जोड़ के जोड़े लाख करोड़ चलती बार ना कछ मिलियो ले लंगोटी तो सुतड़े असंख माया झूठी कारणे नानक से जागन जे रसना नाम उचारने असंखा हजूर कहंदे ने असंखा ही मोह माया दी नींदर विच सुते होए हन अपने तंदियां विच सारा जीवन रोल दिता है पर कदी सुते होए मन नू जगाउण दा जतन नहीं कीता कि तू की करन आया वाहिगुरु ने तैनू किस मार्ग ते तुरन लई कहा सी ते तू किस मार्ग ते तुर पिया है प्रिया प्रेम सहज मन अनद धरोरी प्रभ मिलबे की लालसा तांते आलस कहां करोरी जिन्हां नू प्रभु दे मिलन दी लालसा होवे ओ फिर कदे आलस करदे हन ओ अमृत वेला सौंके बिता देंदे हन नहीं ओ कदे नहीं अमृत वेला सौंके बिताउंदे ओ फिर जाग के मालक दे चरणा विच जुड़ के आनंद माणदे हन रस माणदे हन ते जिन्हां ने भाई ए मनुच्छा जन्म मोह माया दी नींदर विच सौंके ही बिता दिता है पहला बचपन सी खेडा विच बीत गया जवानी घर दे सामान कट्ठे करन विच बीत गई ते बुढ़ेपे विच भी तां ओही कुछ चेते रह जाएगा ना जो जवानी विच हिरदे रूपी पट्टी ते लिख लिया है सेठ बनारसी दास जो सहारनपुर दे रहन वाला सी बड़ा धन एकत्र कीता बड़ी माया कठी कीती शौकारे दा कम करदा सी महल माड़ियां दुकाना माया दी कोई कमी नहीं पर अपने जीवन विच कदे एक दंबड़ी भी भले पासे नहीं लाई एक कौड़ी भी कदे चंगे पासे नहीं दिती की पिया कितनी मुश्किल कमाई दी है ते ए हुन मंगत्यां नू लोड़वंदां नू देण वास्ते कमाई है की मिल जाएगा इन्हां नू दे के सारा जीवन बिना सिमरन दे बिना सेवा दे बतीत कर दिता अंत समा आ गया हुन अंत वेले परमेश्वर कित्थे याद रहिंदा बच्चे सिराने बैठे हन पर मन अजे भी कार विहार विच डुबिया होया है फलाना किथे है ओ किथे है अखे जी सारे बैठे हन ते दुकान ते कौन बैठा है उचारण करो श्री वाहिगुरु मर्दी वेरी भी तंदियां विच रुझिया इसे तरह शरीर छड गया हुन पुत्रां ने सोचिया भाई पिता जी ने अपने जीवन विच तां कोई चंगा कर्म नहीं कीता ते कितना चंगा होवे जे इस दा शरीर हरिद्वार ले जाके गंगा दे किनारे संस्कार कर दईए इस दी गति हो जावे क्योंकि जिन्हां ने नाम नहीं जपिया त्रिग त्रिग खाया त्रिग त्रिग सोया त्रिग त्रिग कापड़ अंग चढ़ाया त्रिग कुटुंब शरीर सहत जित हुण खसम ना पाया पौड़ी छुटकी हाथ ना आवे ऐला जन्म गवाया उदा खाना पीना पहनना सिर्फ उसदा ही नहीं उदे कुटुंब नूं भी लानतां पैंदियां हन त्रिग कुटुंब शरीर सहत ए सेठ बनारसी दास दी हालत पुत्रां ने कहा चलो
ਇਸ ਦਾ ਸਰੀਰ ਉੱਥੇ ਲੈ ਚਲੀਏ, ਹਰਿਦੁਆਰ ਤੇ ਗੰਗਾ ਦੇ ਕਿਨਾਰੇ ਸੰਸਕਾਰ ਕਰ ਦਿਆਂਗੇ, ਇਹਦੀ ਗਤੀ ਹੋ ਜਾਵੇ, ਕਿਉਂਕਿ ਇਸਨੇ ਆਪਣੇ ਜੀਵਨ ਵਿੱਚ ਕਦੇ ਕੋਈ ਚੰਗਾ ਕੰਮ ਹੀ ਨਹੀਂ ਕੀਤਾ। ਲੈ ਕੇ ਤੁਰ ਪਏ। 15-20 ਸੱਜਣ ਜਿਹੜੇ ਹੋਰ ਨਜ਼ਦੀਕੀ ਰਿਸ਼ਤੇਦਾਰ ਸਨ ਉਹ ਵੀ ਤੁਰ ਪਏ। ਰਸਤੇ ਵਿੱਚ ਰਾਤ ਆ ਗਈ। ਰਾਤ ਉਹ ਸਲਾਹ ਕਰਦੇ ਰਹੇ, ਬਈ ਇੱਥੇ ਆਰਾਮ ਕਰਕੇ ਸਵੇਰੇ ਚਲਾਂਗੇ ਤੇ ਇਸ ਦੇ ਸਰੀਰ ਨੂੰ ਗੰਗਾ ਦੇ ਕਿਨਾਰੇ ਸੰਸਕਾਰ ਦੇਵਾਂਗੇ। ਇੱਕ ਕੋੜੀ ਇਸ ਧਰਮਸ਼ਾਲਾ ਵਿੱਚ ਪਿਆ ਹੋਇਆ ਸੀ, ਜਿੱਥੇ ਇਹਨਾਂ ਰਾਤ ਕੱਟੀ, ਉਹ ਸਭ ਕੁਝ ਸੁਣਦਾ ਰਿਹਾ ਤੇ ਮਨ ਵਿੱਚ ਸੋਚਦਾ, ਭਈ ਮੈਨੂੰ ਹਰਿਦੁਆਰ ਕਿਸ ਨੇ ਲੈ ਜਾਣਾ, ਕਿਉਂਕਿ ਮੈਂ ਤੁਰ ਨਹੀਂ ਸਕਦਾ, ਅਪਾਹਜ ਹਾਂ, ਸਾਰਾ ਜੀਵਨ ਇੱਥੇ ਹੀ ਘੁਲ ਘੁਲ ਕੇ ਮਰਨ ਨਾਲੋਂ ਤਾਂ ਚੰਗਾ ਹੈ ਕਿ ਇਸ ਲੋਥ ਨੂੰ ਬਾਹਰ ਕੱਢ ਦੇਵਾਂ, ਮੁਰਦੇ ਨੂੰ ਬਾਹਰ ਕੱਢ ਦੇਵਾਂ ਤੇ ਆਪ ਵਿੱਚ ਲੰਮਾ ਪੈ ਜਾਵਾਂ, ਕਿਸੇ ਤਰੀਕੇ ਹਰਿਦੁਆਰ ਤੋਂ ਪਹੁੰਚ ਜਾਵਾਂਗਾ ਨਾ। ਉਚਾਰਨ ਕਰੋ ਸ੍ਰੀ। ਅੱਧੀ ਰਾਤ ਨੂੰ ਸ਼ੇਠ ਬਨਾਰਸੀ ਦਾਸ ਦੀ ਲੋਥ ਨੂੰ ਬਾਹਰ ਕੱਢ ਕੇ ਤੇ ਆਪ ਵਿੱਚ ਲੰਮਾ ਪੈ ਗਿਆ। ਸਵੇਰ ਨਾਲ ਉੱਠੇ, ਉਹ ਚੁੱਕ ਕੇ ਲੈ ਗਏ ਹਰਿਦੁਆਰ। ਪੈਂਡੇ ਕੱਟਦੇ ਹੋਏ, ਰਾਤਾਂ ਕੱਟਦੇ ਹੋਏ ਜਦੋਂ ਪਹੁੰਚੇ, ਅੱਗੇ ਜਾ ਕੇ ਜਦੋਂ ਬੇਬਾਨ ਲਹਾਇਆ ਤਾਂ ਵਿੱਚ ਵੇਖਿਆ ਤਾਂ ਇੱਕ ਕੋੜੀ ਪਿਆ ਹੋਇਆ। ਭਾਈ ਮੈਨੂੰ ਜੋ ਮਰਜ਼ੀ ਜੇ ਸਜ਼ਾ ਦੇ ਦਿਓ, ਪਰ ਮੈਨੂੰ ਇੱਥੇ ਲਿਆਉਣਾ ਕਿਸੇ ਨੇ ਨਹੀਂ ਸੀ, ਤੇ ਤੁਹਾਡੇ ਸਟਬੰਦੀ ਤੁਹਾਡੇ ਬਜ਼ੁਰਗ ਦੀ ਲੋਥ ਤਾਂ ਉੱਥੇ ਹੀ ਪਈ ਹੈ। ਮੈਂ ਦੀਵਾਰ ਨਾਲ ਲਾ ਛੱਡੀ ਸੀ, ਕਿਉਂਕਿ ਮੈਨੂੰ ਕਈ ਮਹੀਨੇ ਰੁਲਦਿਆਂ ਹੋ ਗਏ ਹਨ, ਇਸ ਲਈ ਮੈਨੂੰ ਜੋ ਸਜ਼ਾ ਦੇਣਾ ਚਾਹੋ ਦੇ ਸਕਦੇ ਹੋ। ਹੁਣ ਵਿਚਾਰੇ ਉੱਥੋਂ ਤੁਰੇ, ਅੱਗੇ ਕੋਈ ਸਾਧਨ ਵੀ ਨਹੀਂ ਸਨ ਆਉਂਦੇ ਛੇਤੀ ਪਹੁੰਚਣ ਦੇ। ਦੋ ਦਿਨ ਉੱਥੇ ਪਹੁੰਚਦਿਆਂ ਵੀ ਲੱਗ ਗਏ ਤੇ ਵੇਖਿਆ ਬਈ ਹੁਣ ਇਸ ਮ੍ਰਿਤਕ ਸਰੀਰ ਵਿੱਚੋਂ ਬੋ ਆਉਣੀ ਸ਼ੁਰੂ ਹੋ ਗਈ ਹੈ। ਕਹਿਣ ਲੱਗੇ ਹੁਣ ਇਹ ਹਰਿਦੁਆਰ ਜਾਣ ਜੋਗਾ ਨਹੀਂ, ਇੱਥੇ ਹੀ ਸੰਸਕਾਰ ਕਰ ਦਿੰਦੇ ਹਾਂ ਇਹਦਾ, ਤੇ ਇਹਦੀਆਂ ਅਸਥੀਆਂ ਹਰਿਦੁਆਰ ਭੇਜ ਦੇਵਾਂਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉੱਥੇ ਹੀ ਸੰਸਕਾਰ ਕਰਕੇ ਤੇ ਅਸਥੀਆਂ ਲੈ ਆਏ ਘਰ, ਸਾਰਿਆਂ ਨੂੰ ਦਰਸ਼ਨ ਕਰਾ ਦਿੱਤੇ, ਆਪਣੇ ਪੁਰੋਹਿਤ ਨੂੰ ਬ੍ਰਾਹਮਣ ਨੂੰ ਸੱਦਿਆ, ਉਸਨੂੰ 100 ਰੁਪਇਆ ਦਿੱਤਾ, ਬਈ ਜਾ ਬਈ ਸਾਡੇ ਬਜ਼ੁਰਗ ਦੀਆਂ ਅਸਥੀਆਂ ਲੈ ਜਾ ਤੇ ਹਰਿਦੁਆਰ ਜਾ ਕੇ ਸਾਰਾ ਕਿਰਿਆ ਕਰਮ ਜੋ ਕੁਝ ਵੀ ਹੈ ਇਹ ਤੂੰ ਆਪ ਕਰਾ ਕੇ ਆਉਣਾ ਹੋਵੇਗਾ। ਬੜੇ ਸੋਹਣੇ ਮਖਮਲ ਦੇ ਕੱਪੜੇ ਵਿੱਚ ਅਸਥੀਆਂ ਪਾ ਦਿੱਤੀਆਂ, ਤੇ 100 ਰੁਪਇਆ ਇਸ ਨੂੰ ਦੇ ਦਿੱਤਾ ਪੰਡਿਤ ਨੂੰ। ਹੁਣ ਪੰਡਿਤ ਮਨ ਵਿੱਚ ਸੋਚਣ ਲੱਗਾ, ਬਈ ਰੁਪਈਏ ਕੋਲ ਹੋਣਗੇ, ਕੋਈ ਰਸਤੇ ਵਿੱਚ ਲੁੱਟੀ ਨਾ ਲਵੇ, ਲੈ ਹੀ ਨਾ ਜਾਵੇ, ਤੇ ਹੋਵੇ ਨਾ ਤਾਂ ਇਹ ਰੁਪਏ ਮੈਂ ਘਰ ਰੱਖਾਂ ਜਿਹੜੇ ਮੈਨੂੰ ਮਿਲੇ ਹਨ, ਤੇ ਜਿਹੜੇ ਕਿਰਿਆਕ੍ਰਮ ਤੇ ਲੱਗਣੇ ਹਨ ਉਹ ਤਾਂ ਮੈਂ ਲੈ ਜਾਣੇ ਹੀ ਹਨ। ਅਸਥੀਆਂ ਨੂੰ ਘਰ ਕਿਵੇਂ ਲੈ ਜਾਵਾਂ? ਇੱਕ ਦਰਖਤ ਦੇ ਨਾਲ ਟੰਗ ਕੇ ਤੇ ਸੋਚਦਾ ਮੈਂ ਭੱਜ ਕੇ ਘਰ ਪੈਸੇ ਰੱਖਾਂ ਤੇ ਫਿਰ ਆ ਕੇ ਚੁੱਕ ਕੇ ਤੁਰ ਪਵਾਂਗਾ। ਇੱਕ ਦਰਖਤ ਨਾਲ ਟੰਗ ਦਿੱਤੀਆਂ ਅਸਥੀਆਂ, ਇਹ ਚੋਲਾ ਟੰਗ ਕੇ ਆਪਣੇ ਘਰ ਚਲਾ ਗਿਆ, ਤੇ ਜਦੋਂ ਘਰੋਂ ਵਾਪਸ ਆਇਆ ਤਾਂ ਕੀ ਤੱਕਿਆ, ਚੋਲਾ ਕੋਈ ਨਹੀਂ, ਚੋਲਾ ਹੈ ਹੀ ਨਹੀਂ। ਤਾਂ ਮਨ ਵਿੱਚ ਸੋਚਦਾ ਜੇ ਹੁਣ ਵਾਪਸ ਗਿਆ, ਸੰਬੰਧੀਆਂ ਨੂੰ ਦੱਸਿਆ ਤਾਂ ਉਹ ਬੜੇ ਨਾਰਾਜ਼ ਹੋਣਗੇ, ਖਫਾ ਹੋਣਗੇ, ਮੈਨੂੰ ਬਦਨਾਮ ਕਰਨਗੇ। ਹੁਣ ਹੋਵੇ ਨਾ ਤਾਂ ਉਹਦੇ ਨਾਂ ਤੇ ਹੀ ਕਿਰਿਆ ਕਰਮ ਸਭ ਕੁਝ ਕਰਵਾ ਆਵਾਂ। ਤੇ ਗਿਆ ਹਰਿਦੁਆਰ ਥਾਂ ਥਾਂ ਤੇ, ਜਿੱਥੇ ਜਿੱਥੇ ਵੀ ਕੁਝ ਦੇਣਾ ਲੈਣਾ ਸੀ, ਮੰਤਰ ਪੜਾਉਣੇ ਸੀ, ਦਾਨ ਪੁੰਨ ਕਰਨਾ ਸੀ, ਸਭ ਕੁਝ ਕਰਕੇ ਉਹਨਾਂ ਕੋਲ ਲਿਖਵਾ ਕੇ ਲੈ ਆਇਆ। ਆ ਕੇ ਵਾਪਸ ਉਹਨਾਂ ਦੇ ਪੁੱਤਰਾਂ ਨੂੰ ਦੇ ਦਿੱਤਾ, ਬਈ ਤੁਹਾਡੇ ਪਿਤਾ ਦੇ ਫੁੱਲ ਜਲ ਪ੍ਰਵਾਹ ਕਰ ਆਇਆ ਹਾਂ,
ਔਰ ਜੋ ਕੁਝ ਕਰਨਾ ਸੀ ਕਿਰਿਆ ਦਾ ਕਰਮ ਕਾਂਡ ਜੋ ਕੁਝ ਹੈ ਮੈਂ ਸਾਰਾ ਕੁਝ ਕਰਕੇ ਆਇਆ। ਥੋੜੇ ਜਿਹੇ ਦਿਨ ਬੀਤੇ, ਬਨਾਰਸੀ ਦਾਸ ਦੇ ਘਰ ਜਿਹੜੇ ਜਮਾਦਾਰਨੀ ਆਉਂਦੀ ਸੀ ਨਾ, ਉਸਨੇ ਇੱਕ ਮਖਮਲ ਦੀ ਕੋਟੀ ਪਾਈ ਹੋਈ ਸੀ ਤੇ ਘਰ ਵਾਲਿਆਂ ਨੇ ਪਛਾਣ ਲਈ। ਬੀਬੀਆਂ ਨੂੰ ਬੜੀ ਪਛਾਣ ਹੁੰਦੀ ਹੈ ਕੱਪੜੇ ਦੀ, ਉਹਨਾਂ ਪਛਾਣ ਲਈ ਬਈ ਇਸ ਕੱਪੜੇ ਵਿੱਚ ਤਾਂ ਪਿਤਾ ਜੀ ਦੇ ਫੁੱਲ ਲਪੇਟ ਕੇ ਭੇਜੇ ਸਨ ਬੋਝੀ ਬਣਾ ਕੇ, ਤੇ ਇਹ ਇੱਥੇ ਕਿਵੇਂ ਪਾ ਕੇ ਆ ਗਈ ਹੈ। ਪੁੱਛਿਆ, ਇਹ ਕੱਪੜਾ ਤੂੰ ਕਿੱਥੋਂ ਲਿਆ ਜਿਹਦੀ ਕੋਟੀ ਪਹਿਨ ਰੱਖੀ ਹੈ ਮਖਮਲ ਦੀ? ਉਹ ਕਹਿਣ ਲੱਗੀ, ਮੇਰੇ ਪਤੀ ਲਿਆਇਆ ਸੀ, ਕਿਸੇ ਦੇ ਫੁੱਲ ਟੰਗੇ ਹੋਏ ਸਨ, ਉਹ ਫੁੱਲ ਤਾਂ ਉਸਨੇ ਉੱਥੇ ਹੀ ਸੁੱਟ ਦਿੱਤੇ ਤੇ ਕੱਪੜਾ ਘਰ ਲਿਆਇਆ ਤੇ ਉਹਦੇ ਮੈਂ ਕੋਟੀ ਬਣਾ ਲਈ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਘਰ ਬੀਬੀਆਂ ਨੇ ਆਪਣੇ ਮਰਦਾਂ ਨੂੰ ਗੱਲ ਕੀਤੀ, ਬਈ ਇਸ ਤਰ੍ਹਾਂ ਜਮਾਦਾਰਨੀ ਨੇ ਉਹ ਕੱਪੜਾ ਪਾਇਆ ਹੋਇਆ ਸੀ, ਪੰਡਿਤ ਹੋਰੀ ਫੁੱਲ ਪਰਵਾ ਕੇ ਆਏ ਵੀ ਹਨ ਕਿ ਨਹੀਂ ਆਏ? ਜਿਹੜਾ ਸੱਦ ਕੇ ਪੁੱਛੋ ਤਾਂ ਸਹੀ। ਸਾਡੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ, ਇਹ ਫੁੱਲ ਪਹੁੰਚੇ ਨਹੀਂ ਹਨ। ਪੰਡਿਤ ਨੂੰ ਬੁਲਾਇਆ, ਸਾਰੀ ਬਰਾਦਰੀ ਬੈਠੀ, ਪੰਡਿਤ ਜੀ ਸੱਚ ਸੱਚ ਦੱਸ ਦਿਓ, ਨਹੀਂ ਤਾਂ ਪਿੰਡ ਵਿੱਚੋਂ ਹੀ ਕੱਢ ਦਿਆਂਗੇ, ਸ਼ਹਿਰ ਵਿੱਚੋਂ ਹੀ ਕੱਢ ਦਿਆਂਗੇ, ਸੱਚ ਸੱਚ ਦੱਸ ਦਿਓ, ਫੁੱਲ ਜਲ ਪਰਵਾਹ ਕਰਕੇ ਆਏ ਹੋ ਕਿ ਨਹੀਂ ਆਏ? ਤਾਂ ਪੰਡਿਤ ਨੇ ਝੂਠ ਨਹੀਂ ਬੋਲਿਆ, ਕਹਿਣ ਲੱਗਾ, ਮੈਂ ਸੱਚ ਕਵਾਂ, ਜਿਹੜੇ ਪੈਸੇ ਤੁਸੀਂ ਮੈਨੂੰ ਦਿੱਤੇ ਸੀ ਨਾ, ਮੈਂ ਆਖਿਆ ਬਈ ਰਸਤੇ ਵਿੱਚ ਚੋਰ ਲੁੱਟੀ ਨਾ ਲੈਣ, ਤੇ ਮੈਂ ਫੁੱਲਾਂ ਵਾਲਾ ਝੋਲਾ ਜੋ ਹੈ ਇੱਕ ਦਰਖਤ ਤੇ ਟੰਗ ਕੇ ਬਈ ਇਹਨੂੰ ਕਿਹਨੇ ਲੈ ਜਾਣਾ? ਮੈਂ ਘਰ ਆਇਆ, ਪੈਸੇ ਰੱਖੇ, ਜਦੋਂ ਵਾਪਸ ਗਿਆ ਤਾਂ ਝੋਲਾ ਕੋਈ ਨਹੀਂ ਸੀ ਪਿਆ, ਤੇ ਮੈਂ ਸਭ ਕੁਛ ਹੋਰ ਕਿਰਿਆ ਕਰਮ ਜੋ ਕੁਝ ਵੀ ਕਰਮ ਕਾਂਡ ਸੀ ਸਭ ਕੁਛ ਕਰਵਾ ਆਇਆ, ਪਰ ਤੁਸੀਂ ਸਾਰੇ ਹੀ ਸਿਆਣੇ ਹੋ, ਸਾਰੀ ਬਿਰਾਦਰੀ ਨੂੰ ਮੁਖਾਤਬ ਕਰਕੇ ਕਹਿਣ ਲੱਗਾ ਕਿ ਸੇਠ ਬਨਾਰਸੀ ਦਾਸ ਤੁਹਾਡੇ ਵੀਹਾਂ ਪੰਜੀਆਂ ਕੋਲੋਂ ਨਹੀਂ ਗਿਆ ਹਰਿਦੁਆਰ, ਕਿਤਨੇ ਯਤਨ ਕੀਤੇ ਹਨ ਤੁਸੀਂ ਉਸ ਨੂੰ ਲਿਜਾਣ ਦੇ, ਤੇ ਤੁਹਾਡੇ ਵੀਹਾਂ ਪੰਜੀਆਂ ਕੋਲੋਂ ਨਹੀਂ ਗਿਆ, ਤੇ ਮੈਂ ਨਿਮਾਣਾ ਕੱਲਾ ਸਾਂ, ਮੇਰੇ ਕੋਲੋਂ ਕਿਵੇਂ ਜਾ ਸਕਦਾ ਸੀ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਲੱਖਾਂ ਕਰੋੜਾਂ ਜੋੜੇ ਹੋਏ ਕਿਸ ਕੰਮ ਆਏ? ਹੱਡੀਆਂ ਵੀ ਰੁੱਲ ਗਈਆਂ, ਹੱਡੀਆਂ ਵੀ ਨਹੀਂ ਪਹੁੰਚ ਸਕੀਆਂ। ਤਾਂ ਇਸੇ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਸੁਤੜੇ ਅਸੰਖ ਮਾਇਆ ਝੂਠੀ ਕਾਰਨ ਹੈ, ਮਾਇਆ ਦੇ ਵਿੱਚ ਮਗਨ ਹੋਏ ਹੋਏ, ਧੰਦਿਆਂ ਦੇ ਵਿੱਚ ਮਗਨ ਹੋਏ ਹੋਏ, ਅਸੰਖਾਂ ਹੀ ਸੁੱਤੇ ਹੋਏ ਹਨ। ਹੇ ਨਿਰੰਕਾਰ, ਜਾਗਦੇ ਤਾਂ ਉਹ ਹਨ ਜੋ ਸ਼ੌਕ ਦੇ ਨਾਲ, ਜਿਨ੍ਹਾਂ ਨੂੰ ਮਰਨਾ ਚੇਤੇ ਹੈ, ਔਰ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਤੇਰਾ ਸਿਮਰਨ ਕਰਦੇ ਹਨ, ਉਹ ਜਾਗਦੇ ਹਨ। ਜਿਹੜਾ ਮਨੁੱਖ ਨਿਤਨੇਮ ਨਹੀਂ ਕਰ ਰਿਹਾ, ਸਿਮਰਨ ਨਹੀਂ ਕਰ ਰਿਹਾ, ਪ੍ਰਭੂ ਭਗਤੀ ਨਹੀਂ ਕਰ ਰਿਹਾ, ਉਹ ਖਾਂਦਾ ਪੀਂਦਾ ਕਾਰ ਵਿਹਾਰ ਕਰਦਾ, ਸੋਹਣੇ ਬਸਤਰ ਪਹਿਨਦਾ, ਸੇਜਾਵਾਂ ਮਾਣਦਾ, ਮਹਿਲਾਂ ਵਿੱਚ ਰਹਿੰਦਾ ਹੋਇਆ ਵੀ ਸੁੱਤਾ ਹੋਇਆ, ਕਿਉਂਕਿ ਪਰਮੇਸ਼ਰ ਦੇ ਪਾਸੇ ਵੱਲੋਂ ਜਿਹੜਾ ਸੌ ਗਿਆ ਉਹਦੇ ਭਾਗ ਹੀ ਸੌ ਗਏ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਮੋਲਕ ਸਵਾਸ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਹਨ। ਹਜ਼ੂਰ ਕਹਿੰਦੇ ਹਨ, ਪ੍ਰਭ ਮਿਲਵੇ ਕੀ ਲਾਲਸਾ, ਤਾਂ ਤੇ ਆਲਸ਼ ਕਹਾਂ ਕਰੋ ਰੇ। ਕਿਉਂ ਆਲਸ਼ ਕਰ ਰਹੇ ਹੈ ਭਾਈ? ਜੇ ਤੈਨੂੰ ਪ੍ਰਭੂ ਦੇ ਮਿਲਣ ਦੀ ਲਾਲਸਾ ਹੋਵੇ, ਪ੍ਰਭੂ ਦੇ ਮਿਲਣ ਦੀ ਜਿਨ੍ਹਾਂ ਨੂੰ ਲਾਲਸਾ ਹੈ, ਉਹ ਕਦੇ ਸ਼ੌਂਕੇ ਰਾਤਾਂ ਬਿਤਾਉਂਦੇ ਹਨ, ਉਹ ਤਾਂ ਜਾਗ ਕੇ ਉਸਦੇ ਗੁਣ ਗਾਉਂਦੇ ਹਨ। ਇਸ ਲਈ ਭਗਤ ਕਬੀਰ ਜੀ ਨਾਮ ਜਪਦੇ ਹੋਏ ਵੀ, ਸੇਵਾ ਸਿਮਰਨ ਸਾਸ ਗ੍ਰਾਸ ਭਗਤੀ ਕਰਦੇ ਹੋਏ ਵੀ ਕਹਿੰਦੇ ਹਨ, ਮੇਰੀ ਮਤ ਬੋਰੀ, ਕਿਉਂਕਿ ਮੈਂ ਰਾਮ ਵਿਸਾਰਿਆ, ਮੈਂ ਪਰਮੇਸ਼ਰ ਦਾ ਸਿਮਰਨ ਭੁੱਲ ਗਿਆ। ਇਸ ਸ਼ਬਦ ਵਿੱਚ ਪੰਜ ਝਗੜੇ ਦੱਸੇ ਹਨ, ਸਾਸ ਕੀ ਦੁਖੀ, ਸੱਸਰ ਕੀ ਪਿਆਰੀ,
ਸਾਸ ਕੀ ਦੁਖੀ। ਸਾਸ ਕੀ ਹੈ? ਸਾਸ ਹੈ ਇਹ ਦੁਨਿਆਵੀ ਮਾਇਆ। ਤੇ ਸੱਸਰ ਕੀ ਪਿਆਰੀ, ਇਹ ਵੀ ਤਾਂ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਨੇ ਹੀ ਬਣਾਈ ਹੈ ਨਾ ਮਾਇਆ ਵੀ, ਇਸ ਲਈ ਇਹ ਸੱਸਰ ਕੀ ਪਿਆਰੀ। ਜੇਠ ਕੇ ਨਾਮ ਡਰੋਰੇ, ਕਬੀਰ ਜੀ ਕਹਿੰਦੇ ਹਨ ਕਿ ਜਮ ਕੋਲੋਂ ਮੈਨੂੰ ਬੜਾ ਡਰ ਲੱਗਦਾ ਹੈ, ਜਦੋਂ ਉਸਨੇ ਸਵਾਸਾਂ ਦਾ ਲੇਖਾ ਮੰਗਣਾ ਤਾਂ ਮੈਂ ਕੀ ਮੂੰਹ ਵਿਖਾਵਾਂਗਾ। ਸਖੀ ਸਹੇਲੀ ਨਣਦ ਗਹੇਲੀ, ਨਿਨਾਣ ਰੂਪੀ ਧੰਦੇ ਜਿਹੜੇ ਹਨ ਨਾ, ਇਹਨਾਂ ਨੇ ਮੇਰੀ ਮਾਤੀ ਮਾਰ ਦਿੱਤੀ ਹੈ। ਦੇਵਰ ਕੇ ਬਿਰਹੋਂ ਡਰੋਰੇ, ਸ਼ੁਭ ਮਤ ਨੂੰ ਮੈਂ ਤਰਸਦਾ ਰਹਿਣਾ ਹਰ ਵੇਲੇ। ਤੇ ਬਾਪ ਸਾਬਕਾ ਕਰੇ ਲੜਾਈ, ਇਹ ਬਾਪ ਸਾਬਕਾ ਕੀ ਹੈ? ਇਹ ਹੈ ਇਹ ਸਰੀਰ, ਕਿਉਂਕਿ ਇਹ ਸਰੀਰ ਰਹਿਣਾ ਨਹੀਂ। ਬਾਪ ਸਾਬਕਾ ਕਰੇ ਲੜਾਈ, ਮਾਇਆ ਸਦ ਮਤਵਾਰੀ, ਬੜੇ ਭਾਈ ਕੇ ਜਬ ਸੰਗ ਹੋਤੀ ਤਬ ਹੋ ਨਾ ਪਿਆਰੀ। ਆਖਰੀ ਤੁਕਾਂ ਵਿੱਚ ਕਬੀਰ ਜੀ ਦੱਸ ਰਹੇ ਹਨ ਕਿ ਸੰਸਾਰ ਦੇ ਇਹ ਪੰਜ ਝਗੜੇ, ਨੌ ਸੱਸ ਦਾ, ਨਿਨਾਣ ਭਰਾਈ ਦਾ, ਜੇਠ ਦੇਵਰ ਦਾ, ਇਹ ਪੰਜ ਝਗੜਿਆਂ ਵਿੱਚ ਹੀ ਸਾਰਾ ਸੰਸਾਰ ਡੁੱਬ ਗਿਆ ਹੈ। ਤੇ ਤਰੇ ਉਹੀ ਹਨ ਜਿਨ੍ਹਾਂ ਨੇ ਜਪਿਆ ਹੈ ਸ੍ਰੀ ਵਾਹਿਗੁਰੂ। ਇਸ ਲਈ ਕਬੀਰ ਜੀ ਆਖਰੀ ਤੁਕਾਂ